0: ਅਸੀਸ ਬਖਸ਼ਿਸ਼ ਕਰੋ। ਅਗਲਾ ਪ੍ਰੋਗਰਾਮ ਸਟੇਜ ਕਤਰ ਸਾਹਿਬਾਨ ਜੀ ਤੋਂ ਸਰਵਣ ਕਰੋ। ਜਿੰਨਾ ਸ਼ੁਕਰਾਨਾ ਕੀ ਕਰੀਏ ਗੁਰੂ
1: ਹੈਗਾ ਜਿਸ ਦੇ ਉੱਪਰ ਚੱਲ ਕੇ ਪਰਮਾਤਮਾ ਦੇ ਨਾਲ ਆਦਮੀ ਮਨੁੱਖ ਮਿਲ ਜਾਂਦਾ ਹੈ। ਬੜੀ ਸੁੰਦਰ ਬੰਦਿਸ਼ਾਂ ਆਪ ਜੀ ਨੇ ਗਾਇਨ ਕੀਤੀਆਂ ਹਨ। ਧੰਨਵਾਦ ਹੈ ਬੱਚਿਆਂ ਦਾ ਇਹਨਾਂ ਦਾ। ਹੁਣ ਆ ਰਹੇ ਹਨ ਭਾਈ ਆਤਮਜੋਤ ਸਿੰਘ ਜੀ, ਬੜੇ ਆਪਣੇ ਆਨੰਦ ਤੇ ਆਪਣੇ ਵਜ਼ਨ ਵਿੱਚ ਕੀਰਤਨ ਕਰਦੇ ਹਨ। ਇਹ ਪਾਤਸ਼ਾਹ ਦੀ ਅਪਾਰ ਬਖਸ਼ਿਸ਼ ਹੈ ਕਿ ਇਹ ਨੌਜਵਾਨ ਬੱਚਿਆਂ ਦਾ ਧਿਆਨ ਕੀਰਤਨ ਵਾਲੇ ਪਾਸੇ ਨਾਲ ਕਿਰਤੀ ਹਨ, ਨਾਲ ਪਾਤਸ਼ਾਹ ਨੇ ਸੰਸਾਰੀ ਐਜੂਕੇਸ਼ਨ ਵੀ ਦਿੱਤੀ ਹੈ, ਪੜ੍ਹਾਈ ਵੀ ਹੈ, ਨਾਲੋ ਨਾਲ ਹਰਜਸ ਗੁਰਬਾਣੀ ਕੇ ਕੀਰਤਨ ਨੂੰ ਬਹੁਤ ਗਿਆਨ ਧਿਆਨ ਤੇ ਸੁਰਤ ਦੇ ਪੈਂਡੇ ਦੇ ਮਾਰਗ ਦੇ ਉੱਪਰ ਚੱਲ ਕੇ ਆਪ ਇਸ ਨੂੰ ਰੱਬੀ ਗਿਆਨ ਨੂੰ ਸੰਸਾਰ ਵਿੱਚ ਵਧਾਉਣ ਦਾ ਯਤਨ ਕਰ ਰਹੇ ਨੇ। ਮਹਾਰਾਜ ਸੱਚੇ ਪਾਤਸ਼ਾਹ ਮੇਰਾ ਕਰਨ ਸੰਸਾਰ ਦੇ ਅੰਦਰ ਸਤਿਗੁਰਾਂ ਨੇ ਕੀਰਤਨ ਇਸੇ ਕਰਕੇ ਲੈ ਕੇ ਆਂਦਾ, ਜੇ ਆਪਾਂ ਗੱਲ ਕਰਨੇ ਕਿਸੇ ਨੂੰ ਸਮਝਾਉਣ ਬਹੀਏ ਤੇ ਜਦੋਂ ਕੋਈ ਗੱਲ ਕਹੀਏ ਤੇ ਅੱਗੋਂ ਅਗਲਾ ਉਸ ਗੱਲ ਦਾ ਜਵਾਬ ਦਿੰਦਾ ਤਾਂ ਉਹ ਫਿਰ ਉਸ ਨੂੰ ਗੱਲ ਜਿਹੜੀ ਹੈ ਸਮਝ ਨਹੀਂ ਆਉਂਦੀ। ਪਾਤਸ਼ਾਹ ਨੇ ਤਕਰੀਬਨ ਇੱਕ ਸ਼ਬਦ ਨੂੰ ਜਦੋਂ ਗਾਇਨ ਕੀਤਾ ਵਾਰ ਵਾਰ ਸਥਾਈ ਦੇ ਉੱਪਰ ਆਪ ਜੀ ਨੇ ਜ਼ੋਰ ਦਿੱਤਾ, ਜੈਸੇ ਕਿ ਮੁੱਲਾ ਕਹੋ ਨਿਆਓ ਖੁਦਾਈ, ਇਸ ਨੂੰ ਵਾਰ ਵਾਰ ਗਾਇਆ ਔਰ ਵਾਰ ਵਾਰ ਗਾਉਣ ਦੇ ਨਾਲ ਜਿਹੜਾ ਅਗਲਾ ਬੈਠਾ ਸੀ ਸੁਣ ਰਿਹਾ ਸੀ ਜਾਂ ਮੁੰਡਾ ਸੰਤੋਖ ਆਦੇਸ਼ ਕਿਸ ਨੂੰ ਕਰ ਰਹੇ ਹਾਂ ਕਿ ਜਿਹੜਾ ਸੁਣਦਾ ਪਿਆ ਨਾ ਉਹ ਵਾਰ ਵਾਰ ਉਸ ਪੰਕਤੀ ਦੇ ਉੱਪਰ ਸਥਾਈ ਦੇ ਉੱਪਰ ਕੋਟ ਕਰਦਾ ਕਿ ਇਹ ਮੈਨੂੰ ਕਿਵੇਂ ਇਹ ਕਹਿ ਰਹੇ ਹਨ ਤੇ ਨਾਲੇ ਸਾਰੇ ਸੰਸਾਰ ਨੂੰ ਸਾਂਝੀ ਸਗਲ ਜਹਾਨ ਨੇ ਕਹਿ ਰਹੇ, ਉਹ ਫਿਰ ਗਿਆਨ ਅੰਦਰੋਂ ਪ੍ਰਗਟ ਹੁੰਦਾ। ਕੀਰਤਨ ਦਾ ਮਾਧਿਅਮ ਸੰਸਾਰ ਵਿੱਚ ਪਾਤਸ਼ਾਹ ਨੇ ਲਿਆ ਕੇ ਕੀਰਤਨ ਦੁਆਰਾ ਗੁਰਬਾਣੀ ਦੁਆਰਾ ਸੰਸਾਰ ਨੂੰ ਇਹ ਦਸ ਪਰਮਾਤਮਾ ਦੇ ਰਾਹ ਦੇ ਪੈਂਡੇ ਦੀ ਪਾਈ ਹੈ। ਆਓ ਕੀਰਤਨ ਸ਼੍ਰਵਣ ਕਰੀਏ। ਭਾਈ ਆਤਮਜੋਤ ਸਿੰਘ ਜੀ ਆਪ ਜੀ ਨੂੰ ਆਪਣੇ ਹੀ ਸਮੇਂ ਦੇ ਅੰਦਰ ਪੌਣਾ ਘੰਟਾ 45 ਮਿੰਟ 5-7 ਮਿੰਟ ਅੱਗੇ ਪਿੱਛੇ ਹੋ ਜਾਏ ਚੱਲੇਗਾ ਲਾਣ, ਕਿਉਂਕਿ ਸਵੇਰੇ ਪ੍ਰਧਾਨ ਪ੍ਰਭਾਤ ਫੇਰੀਆਂ ਵੀ ਨੇ, ਇਸ ਲਈ ਸਮੇਂ ਦੀ ਆਪਾਂ ਸੰਕੋਚ ਵੀ ਕਰਨੀ ਹੈ। ਅਗਾਂ ਫਿਰ ਆਪ ਜੀ ਨੂੰ ਭਾਈ ਲਖਵਿੰਦਰ ਸਿੰਘ ਜੀ ਵੀ ਪਹੁੰਚ ਰਹੇ, ਉਹਨਾਂ ਨੂੰ ਕੀਰਤਨ ਦੁਆਰਾ ਨਿਹਾਲ ਕਰਨ ਆਓ। ਸ਼੍ਰਵਣ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਗੱਲ ਵਿੱਚ ਆ ਰੱਬ ਫਕੀਰ।

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਹਰ ਯੁਗ ਯੁਗ ਭਗਤ ਉਪਾਇਆ, ਪੈਜ ਰੱਖਦਾ ਆਇਆ ਰਾਮ ਰਾਜੇ। ਹਰ ਨਾਕਸ਼ ਦੁਸ਼ਟ ਹਰ ਮਾਰਿਆ, ਪ੍ਰਹਿਲਾਦ ਤਰਾਇਆ। ਅਹੰਕਾਰੀਆਂ ਨਿੰਦਕਾਂ ਪਿੱਠ ਦੇ ਨਾਮ ਦੇ ਉਹ ਮੁਖ ਲਾਇਆ। ਜਨ ਨਾਨਕ ਐਸਾ ਹਰ ਸੇਵਿਆ, ਅੰਤ ਲਏ ਛਡਾਇਆ। ਸਲੋਕ ਮਹੱਲਾ ਪਹਿਲਾ। ਦੁਖ ਦਾਰੂ ਸੁਖ ਰੋਗ ਭਇਆ, ਜਾ ਸੁਖ ਕਾਮਨਾ ਹੋਈ। ਤੂੰ ਕਰਤਾ ਕਰਣਾ ਮੈਂ ਨਾਹੀ, ਜਾ ਹਉ ਕਰੀ ਨਾ ਹੋਈ। ਬਲਹਾਰੀ ਕੁਦਰਤ ਵਸਿਆ, ਤੇਰਾ ਅੰਤ ਨਾ ਜਾਈ ਲਖਿਆ। ਰਹਾਉ ਜਾਤ ਮਹਿ ਜੋਤ, ਜੋਤ ਮਹਿ ਜਾਤਾ, ਅਕਲ ਕਲਾ ਭਰਪੂਰ ਰਹਿਆ।

ਜਿਤ ਬਹਿ ਸਰਬ ਸੰਭਾਲੇ, ਵਾਜੇ ਤੇਰੇ ਨਾਦ ਅਨੇਕ ਅਸੰਖਾ, ਕਿਤੇ ਤੇਰੇ ਵਾਵਣ ਹਾਰੇ।

ਮਹੱਲਾ ਪਹਿਲਾ ਆਖਾਂ ਜੀਵਾਂ ਵਿਸਰੈ ਮਰ ਜਾਊ ਆਖਣ ਔਖਾ ਸਾਚਾ ਨਾਉ ਸਾਚੇ ਨਾਮ ਕੀ ਲਾਗੈ ਭੂਖ ਪੁੱਤ ਭੁੱਖੈ ਖਾਏ ਚਲੀਐ ਦੁਖ ਸੋ ਕਿਉਂ ਵਿਸਰੈ ਮੇਰੀ ਮਾਏ ਸਾਚਾ ਸਾਹਿਬ ਸਾਚੈ ਨਾਏ ਰਹਾਉ ਸਾਚੇ ਨਾਮ ਕੀ ਤਿਲ ਵਡਿਆਈ ਆਖ ਥਕੇ ਕੀਮਤ ਨਹੀਂ ਪਾਈ ਜੇ ਸਭ ਮਿਲਕੈ ਆਖਣ ਪਾਹੇ ਵੱਡਾ ਨਾ ਹੋਵੇ ਘਾਟ ਨਾ ਜਾਏ ਨਾ ਉਹ ਮਰੈ ਨਾ ਹੋਵੇ ਸੋਗ ਦੇਂਦਾ ਰਹੈ ਨਾ ਚੁਕੈ ਭੋਗ ਗੁਣ ਇਹੋ ਹੋਰ ਨਾਹੀ ਕੋਏ ਨਾ ਕੋ ਹੋਆ ਨਾ ਕੋ ਹੋਏ

ਪਾਸ ਜਿਨ ਹਰ ਜਨ ਸਤਿਗੁਰ ਸੰਗਤ ਪਾਈ ਤਿਨ ਧੁਰ ਮਸਤਕ ਲਿਖਿਆ ਲਿਖਾਸ ਧਨ ਧਨ ਸਤ ਸੰਗਤ ਜਿਤ ਹਰ ਰਸ ਪਾਇਆ ਮਿਲ ਜਨ ਨਾਨਕ ਨਾਮ ਪ੍ਰਗਾਸ ਰਾਗ ਗੁਜਰੀ ਮਹੱਲਾ ਪੰਜਵਾਂ ਕਾਹੇ ਰੇ ਮਨ ਚਿਤ ਵਹਿ ਉਦ

ਪੰਜਵਾਂ ਭਈ ਪ੍ਰਾਪਤ ਮਾਨੁਖ ਦੇ ਹੁਰੀਆ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ ਅਵਰ ਕਾਜ ਤੇਰਾ ਕਿਤੇ ਨਾ ਕਾਮ ਮਿਲ ਸਾਧ ਸੰਗਤ ਭਾਜ ਕੇਵਲ ਨਾਮ ਸਰੰਜਾਮ ਲਾਗ ਭਵ ਜਲ ਤਰਨ ਕੈ ਜਨਮ ਬ੍ਰਿਥਾ ਜਾਤ ਰੰਗ ਮਾਇਆ ਕੈ ਰਹਾਉ।

ਬਾਦ ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰ ਤਾਂ ਪਾਇਆ ਸਹਿਜ ਸੇਤੀ ਮਨ ਵਜੀਆਂ ਵਾਧਾਈਆਂ ਰਾਗ ਰਤਨ ਪਰਵਾਰ ਪਰੀਆਂ ਸ਼ਬਦ ਗਾਵਣ ਆਈਆਂ ਸਬਦ

ਮਹੱਲਾ ਪੰਜਵਾਂ। ਥਾਲ ਵਿੱਚ ਤਿੰਨ ਵਸਤੂ ਪਈਓ, ਸਤ ਸੰਤੋਖ ਵਿਚਾਰੋ, ਅੰਮ੍ਰਿਤ ਨਾਮ ਠਾਕੁਰ ਕਾ ਪਇਓ, ਜਿਸ ਕਾ ਸਭ ਸਿਆਧਾਰੋ। ਜੇ ਕੋ ਖਾਵੈ ਜੇ ਕੋ ਪੁੰਚੈ, ਤਿਸ ਕਾ ਹੋਏ ਉਧਾਰੋ। ਇਹ ਵਸਤ ਤਜੀ ਨਹਿ ਜਾਈ, ਨਿਤ ਨਿਤ ਰੱਖ ਉਰਤਾਰੋ। ਤਮ ਸੰਸਾਰ ਚਰਨ ਲਗ ਤਰੀਐ, ਸਭ ਨਾਨਕ ਬ੍ਰਹਮ ਪਸਾਰੋ।

ਸਲੋਕ ਮਹੱਲਾ ਪੰਜਵਾਂ। ਅੰਤਰ ਗੁਰ ਆਰਾਧਣਾ ਜਿਹਵਾ ਜਪ ਗੁਰ ਨਾਉ, ਨੇਤਰੀ ਸਤਿਗੁਰ ਪੇਖਣਾ, ਸ੍ਰਵਣੀ ਸੁਨਣਾ ਗੁਰ ਨਾਉ।

ਜਿਸਨੂੰ ਇਹ ਵਾਤ ਦੇ ਜਗ ਮਹਿ ਉੱਤਮ ਕਾਢੀ ਐ ਵਿਰਲੇ ਕੇਈ ਕੇ ਮਹੱਲਾ ਪੰਜਵਾਂ।

ਸਤ ਸੰਗਤ ਜੀ ਬੋਲੋ ਜੀ ਵਾਹਿਗੁਰੂ ਵਾਹਿਗੁਰੂ ਇੱਕ ਓਂਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਇ ਵਾਸੀ ਭਗਵਤੀ ਵਾਸ ਦਸਵੀਂ ਪ੍ਰਿਥਮ ਭਗਵਤੀ ਸਿਮਰ ਕਹਿ ਗੁਰੂ ਨਾਨਕ ਲਈ ਪਿਆਏ ਫਿਰ ਅੰਕਿਤ ਗੁਰ ਤੇ ਅਮਰਦਾਸ ਰਾਮਦਾਸ ਸੇ ਹੋਏ ਸਹਾਇ ਅਰਜਨ ਹਰਗੋਬਿੰਦ ਸਿਮਰ ਸ੍ਰੀ ਹਰ ਰਾਏ ਸ੍ਰੀ ਹਰ ਕ੍ਰਿਸ਼ਨ ਕਿਆ ਇੱਥੇ ਸਭ ਦੁੱਖ ਜਾਏ ਤੇਗ ਬਹਾਦਰ ਸਿਮਰਿਆ ਕਰਨ ਉਹਨੇ ਦੇ ਆਵੇ ਤਾਂ ਸਭ ਥਾਈ ਹੋਏ ਸਹਾਇ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਭ ਥਾਈ ਹੋਏ ਸਹਾਇ ਦਸਾਂ ਪਾਤਸ਼ਾਹ ਦੇ ਪੁੱਤਰ ਆਤਮਕ ਸਰੂਪ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਠਧਾਰ ਦਾ ਤੈਂਤਰ ਕੇ ਖਾਲਸਾ ਸਾਹਿਬ ਬੋਲੋ ਜੀ ਵਾਹਿਗੁਰੂ ਗਰੀਬ ਨਿਵਾਜ ਆਪ ਜੀ ਦੇ ਪੰਜ ਪਿਆਰੇ ਚਾਰ ਸਾਹਿਬਜ਼ਾਦੇ 40 ਮੁਕਤ ਹੱਡੀਆਂ ਝੱਪੀਆਂ ਝੱਪੀਆਂ ਜਿਹਨਾਂ ਨਾਮ ਝੱਪਿਆ ਵਣ ਛੱਕਿਆ ਦੇਹ ਚਲਾਈ ਤੇ ਵਾਹੀ ਦੇਹ ਕੇ ਨਿਰ ਕੀਤਾ ਦਿਨਾਂ ਪਿਆਰਿਆਂ ਸਤਿਆਰਿਆਂ ਦੀ ਕਮਾਈ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ ਜਿੰਨਾ ਸਿੰਘਾਂ ਸਿੰਘਣੀਆਂ ਧਰਮ ਹੇ ਸੀਹ ਦਿੱਤੇ ਬੰਦ ਬੰਦ ਕਟਵਾਏ ਖੋਪੜੀਆਂ ਲਵਾਈਆਂ ਚਟਰੀਆਂ ਤੇ ਚੜੇ ਆਰੇ ਨਚਾਏ ਗਏ ਗੁਰਦੁਆਰੇ ਸਿਆਹ ਵਾਸਤੇ ਕੁਰਬਾਨੀਆਂ ਕੀਤੀਆਂ ਧਰਮ ਨੇ ਹਾਰਿਆ ਸੀ ਕਿਸੇ ਦੇ ਕੇ ਸਾਸਾ ਸਿੰਘ ਨਿਭਾਇਆ ਤਿੰਨਾਂ ਦੀ ਕਮਾਈ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ ਭੈਣਾਂ ਤਖਤਾਂ ਗੁਰਦੁਆਰਿਆਂ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ ਪ੍ਰਥਮ ਹੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਨਾਮ ਚਿਤਾਵੇ ਚਿਤ ਆਵਣ ਕਾ ਸਦਕਾ ਸਰ ਸੁਖ ਹੋਵੇ ਜਹਾਂ ਜਹਾਂ ਗੁਰੂ ਖਾਲਸਾ ਸਾਹਿਬ ਦਾ ਰੱਖਿਆ ਰਿਆਇਤ ਦੇਹ ਤੇ ਕੀ ਫਤਿਹ ਬਿਰਧ ਕੀ ਪਹਿਜ ਪੰਥ ਕੀ ਜੀ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲਬਾਲੇ ਬੋਲੋ ਜੀ ਵਾਹਿਗੁਰੂ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਿਰ ਦਾਨ ਨਾਮਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਦਰਸ਼ਨ ਇਸ਼ਨਾਨ ਕਿਉਂਕਿ ਆ ਚੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਿਆ ਜੈਕਾਰ ਬੋਲੋ ਜੀ ਵਾਹਿਗੁਰੂ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਪੱਤ ਕੇ ਰੱਖੇ ਆਪ ਵਾਹਿਗੁਰੂ ਗੁਰੂ ਕੀ ਬਨਵਾਜ ਪੰਥ ਸਦਾ ਸ਼ਹੀਦ ਦਾਸ ਜੀ ਗੁਰਦੁਆਰਾ ਨਨਕਾਣਾ ਸਾਹਿਬ ਪੰਜਾ ਸਾਹਿਬ ਹੋਰ ਗੁਰਦੁਆਰੇ ਗੁਰਧਾਮ ਜਿਹਨਾਂ ਤੋਂ ਆਪ ਦੇ ਪੰਥ ਨੂੰ ਛੋੜਿਆ ਗਿਆ ਸਰਦਾਰ ਸੇਵਾ ਸਮਾਜ ਦਾ ਆਪਣੇ ਖਾਲਸਾ ਜੀ ਨੂੰ ਬਖਸ਼ੋ ਇਹ ਨਿਓਟਿਆਂ ਦੀ ਓਟ ਗੁਰੂ ਨੇ ਆਸਰਿਆਂ ਦੇ ਆਸਰੇ ਗੁਰੂ ਧੰਨ ਧੰਨ ਗੁਰੂ ਗ੍ਰੰਥ ਉਤਾਰ ਜੀਓ ਦੋਏ ਕਰ ਜੋੜ ਕਰੂੰ ਅਰਦਾਸ ਤੁਧ ਭਾਵੇ ਤਾਣੇ ਰਾਸ ਹੇ ਗਰੀਬ ਨਿਵਾਜ ਜੀ ਆਪ ਦੇ ਚਰਨ ਕਾਮਨਾ ਜਰਦਾਸ ਜੀ ਤੇ ਆਪ ਨੇ ਬਖਸ਼ਿਸ਼ ਕੀਤੀ ਹੈ ਆਪ ਦੇ ਚਰਨਾਂ ਪਵਿੱਤਰ ਗੁਰਬਾਣੀ ਸੁਖਮਨੀ ਸਾਹਿਬ ਦੇ ਸੰਪੂਰਨ ਪਾਠ ਨੂੰ ਦਿੱਤਾ ਹੈ ਇਸ ਵੇਲੇ ਸਿਰਜਿਆ ਸਮਾਂ ਜਾਣ ਕੇ ਆਪ ਦੇ ਚਰਨਾਂ ਸੋਧਦਾਰ ਰਹਿ ਰਾਜ ਸਾਹਿਬ ਦੇ ਪਾਠ ਕਿਤੇ ਨੀ ਕਿਰਪਾ ਕਰੋ ਹੋਈਆਂ ਭੁੱਲਾਂ ਚੁੱਕਾਂ ਦੀ ਮਾਫੀ ਬਖਸ਼ੋ ਪੜੀ ਹੋਈ ਬਾਣੀ ਸੋਧ ਕੇ ਸੱਚ ਖੰਡ ਪ੍ਰਵਾਨ ਗੁਰਬਾਣੀ ਦਾ ਭਾਵ ਸਾਰੀਆਂ ਸੰਗਤਾਂ ਹਿਰਦਿਆਂ ਦੀ ਪਸੰਦ ਦੀ ਕਿਰਪਾਲਤਾ ਕਰੋ ਜੀ ਅੱਗੋਂ ਤੋਂ ਸ਼ੋਧ ਤੇ ਪਿੱਤਰ ਬਾਣੀ ਟਾਣੀ ਬਲ ਬੁੱਧੀ ਬਖਸ਼ਿਸ਼ ਕਰੋ ਗਰੀਬ ਨਿਵਾਜ ਇਸ ਖੁਸ਼ੀ ਵਿੱਚ ਆਪ ਦੀਆਂ ਬਖਸ਼ੀਆਂ ਦਾ ਤਾਂ ਵਿੱਚੋਂ ਪਿੱਤਰ ਕੜਾਬ ਸਾਹਿਬ ਦੇ ਦੇਗਾਂ ਤਿਆਰ ਕਰੇ ਹਾਜ਼ਰ ਤਾਰ ਆਪ ਜੀ ਭੋਗ ਲਾਓ ਸ਼ੇਰ ਪ੍ਰਸਾਦ ਸਾਧ ਸੰਗਤ ਦੀ ਰਸਨਾ ਲਾਇਕ ਹੋਵੇ ਜੋ ਜੀ ਸਕੇ ਸਵਾਸ ਸਵਾਸ ਆਪ ਜੀ ਦਾ ਪਿੱਤਰ ਨਾਮ ਜਪੇ ਬਖਸ਼ਿਸ਼ ਕਰੋ ਦਤਾਰ ਦੁੱਖਾਂ ਕਲੇਸ਼ਾਂ ਰੋਗਾਂ ਦਾ ਨਾਸ਼ ਕਰੋ ਸੁੱਖਾਂ ਦਾ ਪ੍ਰਕਾਸ਼ ਕਰੋ ਦੇਹ ਪਦੇਹ ਰੱਖਿਆ ਬਖਸ਼ਿਸ਼ ਕਰੋ ਜੀ ਵੀ ਬਣਾਈ ਕਿਰਪਾ ਕਰੋ ਆਪ ਦੀ ਬਖਸ਼ੀਆਂ ਦਾਤਾਂ ਜੋ ਨਗਰਾ ਟੁੱਟ ਸਵਾਰੀਆਂ ਪ੍ਰਵਾਨ ਕਰਨੀ ਇਹ ਦਤਾਰ ਆਪ ਦੇ ਚਰਨਾਂ ਸੇਵਾ ਕਰਦੇ ਸਾਰੇ ਤਿਆਰੀਆਂ ਸਿੰਘਾਂ ਸਿੰਘਣੀਆਂ ਨੂੰ ਤੰਦਰੁਸਤੀ ਬਖਸ਼ੋ ਚੱਜ ਕਰ ਬਖਸ਼ੋ ਅਤੇ ਸਦਾ ਹੀ ਇਸੇ ਤਰ੍ਹਾਂ ਆਪਣੇ ਚਰਨਾਂ ਸੇਵਾ ਦੀ ਭਾਵਨਾ ਬਖਸ਼ੀ ਪਾਲਤਾ ਕਰੋ ਗੁਰੂ ਗਰੀਬ ਨਿਵਾਜ ਉਤਾਰ ਦਿਓ ਅੰਮ੍ਰਿਤ ਵੇਲੇ ਤੋਂ ਲੈ ਕੇ ਦਰ ਤੇ ਆਈਆਂ ਸਾਰ ਸਕਤਾਂ ਜਹਾਜ ਦੀ ਦਰ ਪ੍ਰਵਾਨ ਕਰੋ ਘੜੀਆਂ ਨੇ ਖਿਲਾਓ ਸੰਗਤਾਂ ਦਾ ਦਰ ਤੇ ਫੁੱਟ ਬੇਟਾ ਪ੍ਰਵਾਨ ਸ਼ੁਭਕਾਮਨਾ ਪੂਰਨ ਕਰੋ ਜੀ ਗ੍ਰੰਥ ਸਾਹਿਬ ਸੱਚੇ ਪਾਤਸ਼ਾਹੀ ਬਖਸ਼ ਕਰੋ ਉਤਾਰ ਦਿਓ ਗਰੀਬ ਨਿਵਾਜ ਆਪ ਦੇ ਦਰ ਕਰ ਸੇਵਾਦਾਰ ਰਜਤ ਰੋੜਾ ਪਰਿਵਾਰ ਨੂੰ ਨਮਸਕਾਰ ਪਿਤਾ ਜੀ ਕਾਕਾ ਰਜਤ ਰੋੜਾ ਦੇ ਜਨਮ ਦਿਨ ਦੀ ਖੁਸ਼ੀ ਵਿੱਚ ਉਤਾਰ ਪਿਤਾ ਜੀ ਉਹ ਆਪਦੇ ਚਰਨਾਂ ਧੰਨਵਾਦ ਕਰਦੇ ਸ਼ੁਕਰੀਆ ਅਦਾ ਕਰਦੇ ਹਾਂ ਅਤੇ ਸਾਰੇ ਪ੍ਰਵਾਜਤੰਤਰ ਦੁੱਖਾਂ ਦੀ ਚੱਢ ਕਲਾ ਵਾਸਤੇ ਉਤਾਰ ਪਿਤਾ ਜੀ ਉਹ ਬੇਨਤੀ ਕਰਦੇ ਹਾਂ ਉਤਾਰ ਪਿਤਾ ਜੀ ਅਤੇ ਬੱਚਿਆਂ ਨੂੰ ਪਾਤਸ਼ਾਹ ਜੀ ਉੱਚੀ ਵਿਦਿਆ ਦੀ ਦਾਜ ਵਾਸਤੇ ਬਖਸ਼ਿਸ਼ ਲੈਣ ਵਾਸਤੇ ਤਾਂ ਆਪ ਜੀ ਚੀਜ਼ ਲੈਣ ਵਾਸਤੇ ਉਤਾਰ ਪਿਤਾ ਜੀ ਉਹ ਬੱਚਿਆਂ ਉੱਚੀ ਵਿਦਿਆ ਵਾਸਤੇ ਬੇਨਤੀਆਂ ਕਰਦੇ ਉਤਾਰ ਜੀ ਪਰਿਵਾਰ ਵੱਲੋਂ ਬੇਅੰਕ ਬੇਅੰਤ ਮੈਂ ਆਪਦੇ ਚਰਨਾਂ ਪੇਟਾ ਜੀ ਦਾ ਪ੍ਰਵਾਨ ਕਰੋ ਉਤਾਰ ਬਖਸ਼ਿਸ਼ ਕਰਦੇ ਹਾਂ ਕਾਕਾ ਅਰਜ ਅਰੋੜਾ ਨੂੰ ਤੰਦਰੁਸਤੀ ਬਖਸ਼ੋ ਲੰਮੀ ਆਯੂ ਬਖਸ਼ੋ ਮਾਤਾ ਪਿਤਾ ਧਰਮ ਦੇਸ਼ ਕੌਮ ਦਾ ਆਗਿਆ ਕਾਰ ਬਖਸ਼ਿਆ ਦਿੱਤਾ ਬੱਚੇ ਦੀ ਗੁਰਸਿੱਖੀ ਦਾਜ ਬਖਸ਼ੀ ਕਰਕੇ ਹੋਰ ਉੱਚੀ ਵਿਜੈ ਦਾਜ ਬਖਸ਼ੋ ਸਾਰੇ ਪਰਿਵਾਰ ਵਿੱਚ ਤੰਦਰੁਸਤੀ ਸੁੱਖ ਸ਼ਾਂਤੀ ਚਾਟੀ ਕਲਾ ਕਾਟੀ ਗਰੀਬ ਨਿਵਾਜ ਕਿਰਪਾ ਕਰੋ ਸਦਾ ਮੇਰੇ ਪਰਿਵਾਰ ਪਰਿਵਾਰ ਦੀ ਸਿਹਤ ਰੱਖੋ ਅੱਜ ਗਰੀਬ ਨਿਵਾਜ ਸਦਾ ਅਰੋੜਾ ਪਰਿਵਾਰ ਦੀਆਂ ਸ਼ੁਭਕਾਮਨਾ ਵਾਸਤੇ ਮਤ ਪੂਰੀਆਂ ਕਰਕੇ ਆਪਣੇ ਚਰਨਾਂ ਦੀ ਸੇਵਾ ਦੀ ਸਦਾ ਦਾਜ ਬਖਸ਼ਣ ਦੀ ਕਿਰਪਾਲਤਾ ਕਰੋ ਮੇਰੇ ਕੋਲ ਸੱਚੇ ਪਾਤਸ਼ਾਹ ਜੀ ਉਹ ਬੱਚਿਆਂ ਨੂੰ ਸਾਰਿਆਂ ਨੂੰ ਤੰਦਰੁਸਤੀ ਬਖਸ਼ੋ ਲੰਮੀ ਆਜ ਬਖਸ਼ੋ ਗੁਰਸਿੱਖੀ ਨਾਮ ਦਾ ਬਖਸ਼ਾ ਬੱਚਿਆਂ ਨੂੰ ਉੱਚੀ ਵਿਦਿਆ ਦਾਜ ਬਖਸ਼ੋ ਚਾਟੀ ਕਲਾ ਬਖਸ਼ੋ ਤਰੱਕੀ ਆਪਦਾ ਜ਼ਿੰਦਗੀ ਬਖਸ਼ ਕਰਨ ਦੀ ਕਿਰਪਾਲ ਕਰੋ ਸਰਦਾਰ ਗਰੀਬ ਨਿਵਾਜ ਜੀ ਵਿਣ ਬੋਲਿਆ ਸਭ ਤੇ ਜਾਣ ਦਾ ਕਿਸੇ ਅੱਗੇ ਕੀਤੇ ਅਰਦਾਸ ਗਰੀਬ ਨਿਵਾਜ ਅਰੋੜਾ ਪਰਿਵਾਰ ਜੀ ਸਦਾ ਸ਼ੁਭਕਾਮਨਾ ਵਾਸਤੇ ਵਾਸਤੇ ਪੂਰੀਆਂ ਕਰੋ ਅਤੇ ਚਰਨਾਂ ਦੀ ਸੇਵਾ ਲਈ ਦਾਜ ਬਖਸ਼ ਬਾਤ ਦਾ ਕਰੋ ਜੀ ਪਰਿਵਾਰ ਜੀ ਬਖਸ਼ੀ ਕਰੋ ਕਾਕਾ ਮਹਾਨ ਸਿੰਘ ਗਿੱਲ ਦੇ ਜਨਮਦੇ ਦੀ ਖੁਸ਼ੀ ਚਾਹੇ ਪਰਿਵਾਰ ਵੱਲੋਂ ਮਿਹਨਤ ਮੈਂ ਪੇਟਾ ਪਰਿਵਾਰ ਬਖਸ਼ੀ ਕਰ ਰਿਹਾ ਹਾਂ ਕਾਕਾ ਮਹਾਨ ਸਿੰਘ ਨੂੰ ਤੰਦਰੁਸਤੀ ਬਖਸ਼ੋ ਲੰਮੀ ਆਯੂ ਬਖਸ਼ੋ ਤੁਸੀਂ ਕਿੰਨਾ ਦਾਜ ਦਿੱਤਾ ਉੱਚੀ ਵਿਦਿਆ ਦਾਜ ਦੀ ਕਿਰਪਾਲਤਾ ਕਰੋ ਜੀ ਗਰੀਬ ਨਿਵਾਜ ਪਿਤਾ ਜੀ ਮਿਹਨਤ ਕਰੋ ਸੱਚੇ ਪਾਤਸ਼ਾਹ ਜੀ ਖਾਲਸਾ ਪੰਥ ਸੇ ਕੌਮ ਨੂੰ
ਇੱਕ ਦਸ ਵਾਗ ਪਿਆ ਦੀ ਬਸਮੀ ਕਰਕੇ ਸਤ ਦਸ ਸਤ ਸੰਤੋਖ ਜੀ ਦਾਲ ਬਖਸ਼ੋ ਚਾਨਣਾ ਨਾ ਜੋੜੋ ਗੁਰਬਾਣੀ ਦਾ ਪਿਆਰ ਸ਼ਿਵਪਾਲ ਦਾ ਕਰਤਾ ਬਖਸ਼ੀ ਕਰਦੇ ਹਾਂ ਹਰ ਮੈਦਾਨ ਜਵਾਨ ਫਤਿਹ ਸ਼ਿਵਪਾਲ ਦਾ ਕਰੋ ਜੀ ਗ੍ਰੰਥ ਸੱਚੇ ਪਾਤਸ਼ਾਹ ਜੀ ਦੂਰ ਦਰਾਜ ਕਰ ਬੈਠੀਆਂ ਲਾਈਵ ਕਥਾ ਕੀਤੀ ਸਾਹਮਣੇ ਕਰਦੀਆਂ ਸਾਰੇ ਸੰਗਤ ਹਾਜ਼ਰੀ ਪ੍ਰਾਣ ਚਲੋ ਘੜੀਆਂ ਲੈ ਕੇ ਲਾਓ ਆਰਾਮ ਨੇ ਬਖਸ਼ੀ ਕੀਤੀ ਸੰਗਤਾਂ ਉਦੋਂ ਬਖਸ਼ੀ ਸੰਗਤ ਆਪਦੇ ਚਾਹੁੰਦੇ ਧੰਨਵਾਦ ਕਰਦੇ ਹਾਂ ਸ਼ੁਕਰੀਆ ਅਦਾ ਕਰਦੇ ਹਾਂ ਬੇਅੰਤ ਮੈਂ ਆਨਲਾਈਨ ਗੁਰੂ ਕਰ ਲਈ ਗੁਰਘਰ ਸੇਵਾ ਸੰਗਤ ਹਰ ਸੰਗਤਾਂ ਮਾਇਆ ਪੇਟਾ ਕਰ ਹੀ ਚਾਹੁੰਦੇ ਪ੍ਰਵਾਨ ਕਰੋ ਬਖਸ਼ਿਆ ਸਾਹਿਬ ਦੀਆਂ ਕਮਾਈਆਂ ਸਭ ਕਰੋ ਕਾਰਜ ਵੱਧ ਵਕਤ ਸਭ ਸੰਗਤਾਂ ਦੀਆਂ ਸ਼ੁਭ ਕਾਮਨਾ ਵਸਣਾਂ ਤਾਂ ਪੂਰੀਆਂ ਕਰੋ ਜੀ ਮੇਰਾ ਤਾਂ ਕਰਿਆਓ ਸੇਵਾ ਪ੍ਰਵਾਨ ਕਰੋ ਬੁਲਾ ਚੁੱਕਾਂ ਦੀ ਮਾਫ਼ੀ ਬਖਸ਼ੋ ਵਿਦਰ ਨਾਮ ਬਖਸ਼ ਕਰੇ ਪ੍ਰਭ ਅੱਜ ਦੀ ਸ਼ਾਮ ਦੀ ਕਥਾ ਕੀ ਰਮਤਾ ਵਾਸਤੇ ਆ ਗਿਆ ਬਖਸ਼ੋ ਰਹਿੰਦੇ ਘਰ ਤੋਂ ਆ ਕੇ ਧੰਨਵਾਦੀ ਉਹਨਾਂ ਦਿੱਤਾ ਸ਼ੁੱਧ ਅਤੇ ਪਿੱਤਰ ਸੇਵਾ ਲਿਆਉਣ ਦੀ ਕਿਰਪਾਲਤਾ ਕਰੋ ਤੇਈ ਪਿਆਰੇ ਮੇਰੇ ਜਨਮ ਲਿਆ ਆਪਣਾ ਨਾਮ ਦਿੱਤਾ ਵਾ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ

ਤੂੰ ਪ੍ਰਗਟ ਗੁਣਾ ਕੀ ਦੇ ਜੋ ਪ੍ਰਭ ਕੋ ਮਿਲ ਭੋਚ ਹੈ ਕੋਜ ਸ਼ਬਦ ਮਹਿਲ ਰਾਜ ਕਰੇਗਾ ਖਾਲਸਾ ਆ ਕੀ ਰਹਿ ਨਾ ਕੋਈ ਖਾਰ ਹੋਏ ਤਾਂ ਮਿਲੇਗੇ ਬਜੇ ਸ਼ਰਨ ਜੋ ਵਾਹਿਗੁਰੂ ਨਾਮ ਜਹਾਜ ਹੈ ਚੜੇ ਤੋ ਉਤਰੇ ਪਾ ਜੋ ਸ਼ਰਦਾ ਕਰ ਸੇਵ ਦੇ ਗੁਰੂ ਪਾਰ ਉਤਾਰਨ ਹਾ ਠੰਡਾ

0: ਵਾਹਿਗੁਰੂ ਜੀ ਕਾ ਖਾਲਸਾ,
1: ਵਾਹਿਗੁਰੂ ਜੀ ਕੀ ਫਤਿਹ। ਆਓ ਸਤਿਕਾਰ ਯੋਗ ਸਾਧ ਸੰਗਤ ਜੀ ਮਹਾਰਾਜ ਜੀ ਬਖਸ਼ਿਸ਼ ਆਪ ਸੰਗਤ ਨੇ ਬੜੀ ਸ਼ਰਧਾ ਪਾਇਆ। ਭਾਵਨਾ ਸਾਹਿਬ ਪਿੱਤਰ ਗੁਰਬਾਣੀ ਸੁਖਮਨੀ ਸਾਹਿਬ ਦੇ ਪਾਠ ਕੀਤੇ ਨੇ, ਉਪਰੰਤ ਸੰਧਿਆ ਸਮਾਂ ਜਾਣ ਕੇ ਸੋਧਾ ਦਾਸ ਸਾਹਿਬ ਦੇ ਪਾਠ ਸਰਨ ਕੀਤੇ ਹਨ। ਅਰਦਾਸ ਇਤਿਹਾਸ ਜੀ ਪਰੇ ਪ੍ਰਤ ਮਾਰੇ ਬਖਸ਼ੇ ਪਿੱਤਰ ਰਾਮ ਨੇ ਸਰਨ ਕੀਤੇ ਨੇ। ਸੁਸ਼ਾਸ ਦੇ ਅੱਜ ਪਾਠ ਸਮਾਂ ਗੁਰੂ ਸਾਹਿਬਾਂ ਨੇ ਆਪ ਗੁਰੂ ਖਾਲਸਾ ਨੂੰ ਬਖਸ਼ਿਸ਼ ਕੀਤਾ ਹੈ। ਔਰ ਸਤਸੰਗ ਦੀ ਸ਼ਾਮਾਂ ਕੀ ਆਰੰਭ ਹੋ ਰਹੀ, ਜਿਸ ਦੇ ਸਭ ਤੋਂ ਪਹਿਲਾਂ ਕੀਰਤਨ ਕਰਨਗੇ ਭਾਈ ਹਰਪ੍ਰੀਤ ਸਿੰਘ ਜੱਥਾ, ਤੁਹਾਰ ਭਾਈ ਹਰਪ੍ਰੀਤ ਸਿੰਘ ਜੱਥਾ ਆਰਤੀ ਕੀਰਤਨ ਨਾਮ ਸਿੰਘ ਦੁਆਰਾ ਸਭ ਸੰਗਤਾਂ ਨੂੰ ਮਾਸੇ ਚਰਨ ਜੋੜਨ ਵਾਸਤੇ ਮਹਾਨ ਉਪਰਾਲਾ ਕਰਨਗੇ। ਉਸ ਤੋਂ ਭਾਈ ਸਾਹਿਬ ਕਥਾ ਕਰਨਗੇ, ਸੱਤ ਤੋਂ ਲੈ ਕੇ ਸੱਤ ਮਿੰਟ ਆਈ ਤੱਕ ਸਾਢੇ ਲੈ ਕੇ ਸਾਢੇ ਵਾਲਾ ਕੀਰਤਨ ਕਰਨਗੇ ਭਾਈ ਸੁਰਜੀਤ ਸਿੰਘ ਜੀ ਸੀਰਤ ਜੱਥਾ। ਆਪ ਸੰਗਤ ਨੂੰ ਬੇਨਤੀ ਹੈ ਕਿ ਸਾਢੇ ਅੱਠ ਵਜੇ ਤੱਕ ਬਸ ਨਿੱਕੀ ਕੁਦਰਤ ਮਾਨਦਿਆਂ ਸ਼ਾਮਲ ਸਾਰੇ ਕਥਾ ਗੀਤ ਵਾਸੀਆਂ ਨੂੰ ਕਰੀ ਜੀਵਨ ਦੀਆਂ ਕੜੀਆਂ ਸਹਲਾ ਕਰੋ। ਸੋ ਸਾਧ ਸੰਗਤ ਜੀ ਆਪ ਸੰਗਤ ਨੂੰ ਬੇਨਤੀ ਹੈ, ਤੁਸੀਂ ਦੇਖ ਰਹੇ ਹੋ ਕਿ ਜੋ ਨਾਰਥ ਸਾਲ ਸਾਊਥ ਸਾਲ ਦੀਆਂ ਡਬਲ ਬਿਲਡਿੰਗਾਂ ਬਣ ਰਹੀਆਂ ਨੇ, ਉਹਨਾਂ ਵਾਸਤੇ ਸੰਗਤ ਸਾਧ ਸੰਗਤ ਜੀ ਬੇਅੰਤ ਪਰਿਵਾਰਾਂ ਵੱਲੋਂ ਬੇਅੰਤ ਮਾਇਆ ਆਪਣੀ ਤਸਵੰਧ ਨੂੰ ਸਬਰ ਕਰਦਿਆਂ ਸੰਗਤਾਂ ਨੇ ਮਾਇਆ ਭੇਟਾ ਕੀਤੀ ਹੈ। ਸਾਧ ਸੰਗਤ ਜੀ ਵਡਭਾਗੀ ਹਨ ਜਿਨ੍ਹਾਂ ਦਿਨ ਅੱਜ ਤੱਕ ਆਪਣੀ ਮਾਇਆ ਸਫਲ ਨਹੀਂ ਕੀਤੀ। ਸਾਰਿਆਂ ਨੂੰ ਬੇਨਤੀ ਹੈ ਜ਼ਰੂਰ ਆਪਣੀ ਮਾਇਆ ਗੁਰੂ ਘਰ ਜਮ੍ਹਾਂ ਕਰਵਾ ਕੇ ਇਹਨਾਂ ਬਿਲਡਿੰਗਾਂ ਵਾਸਤੇ ਦਸਵੰਧ ਕੱਢਦੇ ਹੋਏ ਦਸਵੰਧ ਨੂੰ ਸਫਲ ਕਰਦੇ ਹੋਏ ਮਾਇਆ ਦੇ ਕੇ ਜ਼ਰੂਰ ਆਪਣੇ ਦਸਵੰਧ ਮਾਇਆ ਨੂੰ ਸਫਲ ਕਰਨ ਦੀ ਕਮਾਈਆਂ ਨੂੰ ਸਫਲ ਕਰਨ ਦੀ ਕਿਰਪਾਲਤਾ ਕਰੋ। ਸਾਧ ਸੰਗਤ ਜੀ ਆਪ ਸੰਗਤ ਨੂੰ ਬੇਨਤੀ ਹੈ ਕਿ ਖਾਲਸਾ ਸਕੂਲ ਜੋ ਹੈ ਉਹ ਖੁੱਲ ਗਿਆ, ਉਸਦਾ ਐਡਮਿਸ਼ਨ ਖੁੱਲ੍ਹਾ ਹੈ। ਸੋ ਆਨਲਾਈਨ ਤੁਸੀਂ ਆਪ ਆਪਣੇ ਬੱਚਿਆਂ ਨੂੰ ਸਾਧ ਸੰਗਤ ਜੀ ਖਾਲਸਾ ਸਕੂਲ ਦਾਖਲ ਕਰਵਾ ਕੇ ਪੰਜਾਬੀ ਪੜ੍ਹਾ ਸਕਦੇ ਹੋ। ਉਸ ਤੋਂ ਬਾਅਦ ਗੁਰਬਾਣੀ ਬੱਚੇ ਸਿੱਖਣਗੇ ਅਤੇ ਸਦਾ ਸਿੱਖੀ ਨਾਲ ਜੁੜ ਕੇ ਜ਼ਰੂਰ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰਨਗੇ। ਸੋ ਸਾਧ ਸੰਗਤ ਜੀ ਆਪ ਸੰਗਤ ਨੂੰ ਬੇਨਤੀ ਹੈ ਕਿ ਤੁਸੀਂ ਹਰ ਰੋਜ਼ ਲੜੀ ਵਾਰ ਸਹਿਜ ਪਾਠ ਸਰਵਣ ਕਰ ਰਹੇ ਹੋ। ਸੰਗਤਾਂ ਨੂੰ ਬੇਨਤੀ ਹੈ ਕਿ ਜਿਹੜੇ ਪਰਿਵਾਰ ਘਰਾਂ 'ਚ ਬੈਠ ਕੇ ਨਾਲ ਲੜੀ ਵਾਰ ਸਹਿਜ ਪਾਠ ਕਰ ਰਹੇ ਨੇ ਵਡਭਾਗੀ ਹਨ, ਅਤੇ ਆਪ ਸੰਗਤ ਨੂੰ ਬੇਨਤੀ ਹੈ ਕਿ ਜ਼ਰੂਰ ਤੁਸੀਂ ਆਪ ਆਪਣਾ ਸੰਪਰਕ ਭਾਈ ਰਜਿੰਦਰ ਸਿੰਘ ਜੀ ਸੈਕਟਰੀ ਸਾਹਿਬ ਨਾਲ ਕਰਕੇ ਉਹਨਾਂ ਨੂੰ ਆਪਣਾ ਨੰਬਰ ਦਿਓ ਤਾਂ ਕਿ ਸਮੇਂ ਸਮੇਂ ਸਿਰ ਜੋ ਵੀ ਪ੍ਰੋਗਰਾਮ ਹੋਣਗੇ ਤੁਹਾਨੂੰ ਫੋਨ ਕਰਕੇ ਨਾਲ ਉਸ ਸਮੇਂ ਦੇ ਮੁਤਾਬਕ ਜੋੜਨ ਵਾਸਤੇ ਜ਼ਰੂਰ ਮਹਾਨ ਉਪਰਾਲਾ ਕਰਨਗੇ। ਸਾਧ ਸੰਗਤ ਜੀ ਭਾਈ ਸਾਹਿਬ ਦਾ ਨੰਬਰ ਹੈ 4087124145, 408-712-4145। ਸੋ ਸਾਧ ਸੰਗਤ ਜੀ ਆਪ ਸੰਗਤ ਨੂੰ ਬੇਨਤੀ ਹੈ ਕਿ ਸਾਧ ਸੰਗਤ ਜੀ ਅਗਸਤ 7 ਨੂੰ ਹੈ ਪ੍ਰਕਾਸ਼ ਪੁਰਬ, ਸ੍ਰੀ ਗੁਰੂ ਹਰਿਸਿੰਘ ਸੱਚੇ ਪਾਤਸ਼ਾਹ ਜੀ ਦਾ ਹਾਜ਼ਰੀ ਪਾ ਦੀ ਕਿਰਪਾ ਕਰਨੀ ਹੈ। ਸੋ ਸਾਧ ਸੰਗਤ ਜੀ ਆਪ ਸੰਗਤ ਨੂੰ ਬੇਨਤੀ ਹੈ ਕਿ ਅਗਸਤ 17 ਨੂੰ ਹੈ ਸੰਗਰਾਂਦ ਭਾਦੋਂ ਦੇ ਮਹੀਨੇ ਦੀ, ਆਪ ਸੰਗਤਾਂ ਹਾਜ਼ਰੀਆਂ ਭਰੋ ਅਤੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰੋ। ਨਵੇਂ ਆਏ ਮਹੀਨੇ ਨੂੰ ਸਾਧ ਸੰਗਤ ਜੀ ਜੀ ਇਹ ਕਹਿਣਾ ਅਤੇ ਜਿਹੜੇ ਮਹੀਨੇ ਦੀ ਸੁੱਖ ਸ਼ਾਂਤੀ ਵਾਸਤੇ ਸਾਰਿਆਂ ਨੇ ਅਸੀਂ ਮਿਲ ਕੇ ਅਰਦਾਸ ਕਰਨੀ ਹੈ। ਸਾਧ ਸੰਗਤ ਜੀ ਅਗਸਤ 27 ਹੈ ਜਨਮ ਪੁਰਬ, ਜਨਮ ਦਿਨ ਪਿਆਰੇ ਭਾਈ ਦਇਆ ਸਿੰਘ ਜੀ ਦਾ, ਭਾਈ ਦਇਆ ਸਿੰਘ ਦਾ ਜਨਮ ਦਿਨ ਹੈ 27 ਅਗਸਤ ਨੂੰ, ਆਪ ਹਾਜ਼ਰੀਆਂ ਭਰੋ। ਸਾਧ ਸੰਗਤ ਜੀ ਅਗਸਤ 3 ਹੈ ਸੰਪੂਰਨਤਾ ਪੁਰਬ, ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦਾ। ਸੋ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਪਹਿਲਾ ਪ੍ਰਕਾਸ਼ ਸਾਧ ਸੰਗਤ ਜੀ ਅਗਸਤ 3 ਹੋਇਆ ਸੀ। ਸੋ ਪ੍ਰਕਾਸ਼ ਪੁਰਬ ਜੋ ਹੈ 30 ਨੂੰ ਆਪ ਸੰਗਤਾਂ ਸਾਰੀਆਂ ਹਰ ਭਰ ਹਾਜ਼ਰੀਆਂ ਭਰ ਕੇ ਚਾਢੀ ਕਲਾਸ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪ੍ਰਕਾਸ਼ ਜੀਆਂ ਕਹੀਏ, ਜੋ ਗੁਰੂ ਸਾਹਿਬ ਨੇ ਸਾਡੇ ਵਾਸਤੇ ਇੰਨੀ ਮਹਾਨ ਬਖਸ਼ਿਸ਼ ਕੀਤੀ ਹੈ, ਮਹਾਨ ਦੇਣ ਦਿੱਤੀ ਹੈ, ਉਸਦਾ ਧੰਨਵਾਦ ਕਰਦੇ ਹਾਂ। ਗੁਰੂ ਪਰਨੇ ਹਾਜ਼ਰੀਆਂ ਭਰ ਕੇ ਗੁਰੂ ਸਾਹਿਬਾਂ ਦੇ ਧੰਨਵਾਦੀ ਬਣੀਏ। ਸਾਧ ਸੰਗਤ ਜੀ ਆਪ ਸੰਗਤ ਨੂੰ ਬੇਨਤੀ ਹੈ ਕਿ ਸਤੰਬਰ 11 ਤੋਂ ਲੈ ਕੇ 13 ਤੱਕ 11, 12, 13 ਨੂੰ 31 ਰਾਗਾਂ ਦਾ ਕੀਰਤਨ ਦਰਬਾਰ ਹੋ ਰਿਹਾ ਹੈ ਸਾਧ ਸੰਗਤ ਜੀ ਗੁਰਦੁਆਰਾ ਸਹਿਣ ਹੋ ਜੇ। ਸੰਗਤਾਂ ਨੂੰ ਬੇਨਤੀ ਹੈ ਕਿ ਜ਼ਰੂਰ 11, 12, 13 ਨੂੰ ਹਾਜ਼ਰੀਆਂ ਭਰ ਕੇ 31 ਰਾਗਾਂ ਦਾ ਕੀਰਤਨ ਦਰਬਾਰ 'ਚ ਹਾਜ਼ਰੀਆਂ ਭਰ ਕੇ ਸਰਨ ਕਰਕੇ ਜੀਵਨ ਦੀਆਂ ਘੜੀਆਂ ਸਵਾਲਾ ਕਰੋ। ਸਾਧ ਸੰਗਤ ਸਤੰਬਰ 12 ਨੂੰ ਹੈ ਪਹਿਲਾ ਪ੍ਰਕਾਸ਼ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦਾ। ਸਾਧ ਸੰਗਤ ਜੀ ਜੋ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਪੂਰਨਤਾ ਹੋਈ ਸੀ, ਉਸ ਤੋਂ ਬਾਅਦ ਉਹਨਾਂ ਪਹਿਲਾ ਪ੍ਰਕਾਸ਼ ਜਿਹੜਾ ਉਹ 12 ਤਰੀਕ ਨੂੰ ਹੋਇਆ ਸੀ। ਸੋ ਆਪ ਸੰਗਤ ਜ਼ਰੂਰ ਪਹਿਲੇ ਪ੍ਰਕਾਸ਼ ਪੁਰਬ 'ਤੇ ਹਾਜ਼ਰੀਆਂ ਭਰ ਕੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਅਤੇ ਗੁਰੂ ਸਾਹਿਬ ਨੇ ਜੋ ਸਾਨੂੰ ਇੱਡੀ ਮਹਾਨ ਦਾਤ ਬਖਸ਼ਿਸ਼ ਕੀਤੀ ਹੈ ਉਹਦੇ ਵਾਸਤੇ ਜ਼ਰੂਰ ਹਾਜ਼ਰੀਆਂ ਭਰ ਕੇ ਧੰਨਵਾਦੀ ਬਣੀਏ। ਉਹ ਭਾਈ ਸਾਹਿਬ ਤਿਆਰ ਨੂੰ ਕਿ ਰਮ ਕਰਨਗੇ ਸਰਨ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

जिन शब्द बुझाया वाहिगुरु जी का खालसा वाहिगुरु जी की फतेह। परम सम्मान योग साहिब सतगुरु गुरु गरीब नवाज धन गुरु ग्रंथ साहिब सच्चे पातशाह जी दी पाक पवित्र हदूद अंदर शामा दे दीवान विच जुड़ बैठी गुरु रूप साध संगत जी आप वडभागी हो जो गुरु बख्शिश कीते उदम दा सदका प्यार दा सदका हाजरियां भर रहे हो। प्यार सहित आप जिया ने अमृत गुरबाणी दा कीर्तन भाई साहब भाई रिशपाल सिंह जी पासों सरवण कीता है। उपरंत अज दी विचार अधीन जो साड़ी पौड़ी है मलार की वार जो गुरु नानक पातशाह जी दी उचारण कीती गई है ये पावन पौड़ी उसे वार दी नौवीं पौड़ी है। इहदे नाल आए हुए दो श्लोकां दा अध्ययन कह लिए विचार आपां कल दे दीवाना विच कर चुके हां। श्लोकां दा भाव एक वारी फिर कह दिया गुरु साहिब जी ने इस जीव आत्मा नूं प्राणी नूं बबीहे दे नाल तुलना दित्ती है कि जिवें एक बबीहा पंछी है उहदी प्यास बरसाती पानी नाल बूंद नाल ही बुझदी है आसे पासे जिन्ना मर्जी जल होवे उहदी प्यास नहीं मिटा सकदा। इसे तरह दतार जी कहिंदे वाहिगुरु दे प्यार विच जिग्यासा विच भिज्जिया होया बबीहा जीव ਉਹ ਨਾਮ ਤੋਂ ਬਿਨਾਂ ਅੰਮ੍ਰਿਤ ਬੂੰਦ ਤੋਂ ਬਿਨਾਂ ਹੋਰ ਕਿਸੇ ਪਾਸੇ ਮਨ ਨਹੀਂ ਧੀਰਦਾ ਮਨ ਨਹੀਂ ਟਿਕਾਉਂਦਾ। ਉਹ ਕੇਵਲ ਤਾਂ ਕੇਵਲ ਪ੍ਰਭੂ ਦੇ ਦਰਸ਼ਨਾਂ ਦੀ ਤਾਂਘ ਹੀ ਚਿਤਵਦਾ ਹੈ ਉਹਦੇ ਲਈ ਬਿਲਾਉਂਦਾ ਹੈ ਉਹਦੇ ਲਈ ਵਿਲਕਦਾ ਹੈ। ਪਰ ਅਗਲੇ ਸ਼ਲੋਕ ਵਿੱਚ ਤੀਸਰੇ ਪਾਤਸ਼ਾਹ ਜੀ ਨੇ ਕਿਰਪਾ ਕੀਤੀ ਕਿ ਜਿਹੜਾ ਪ੍ਰਾਣੀ ਹੁਕਮ ਵਿੱਚ ਰਹਿ ਕੇ ਰਜਾ ਵਿੱਚ ਰਹਿ ਕੇ ਉਸਨੂੰ ਆਰਾਧਦਾ ਰਹਿੰਦਾ ਹੈ ਭਾਣਾ ਮੰਨ ਕੇ ਤੁਰਦਾ ਰਹਿੰਦਾ ਹੈ ਇੱਕ ਦਿਨ ਵਾਹਿਗੁਰੂ ਦੀ ਕਿਰਪਾ ਸਦਕਾ ਦਰਸ਼ਨਾਂ ਦੀ ਤਾਂਗ ਮਿਟ ਜਾਂਦੀ ਹੈ ਵਾਹਿਗੁਰੂ ਦੀਦਾਰ ਬਖਸ਼ਦਾ ਹੈ ਤੇ ਉਹ ਬਬੀਹੇ ਦੇ ਹਿਰਦੇ ਵਿੱਚ ਟਿਕਾ ਜਾਂਦਾ। ਅੱਜ ਪੌੜੀ ਵਿੱਚ ਸਤਿਗੁਰਾਂ ਨੇ ਇਹ ਰਹਿਮਤ ਕੀਤੀ ਹੈ ਵੀ ਜਿਹੜੇ ਧਿਆਉਣ ਵਾਲੇ ਨੇ ਜਪਣ ਵਾਲੇ ਨੇ ਉਹਨੂੰ ਪਾਉਣ ਦੇ ਲਈ ਪ੍ਰੇਮ ਕਰਕੇ ਉਹਦੇ ਵਿੱਚ ਸਮਾ ਜਾਣ ਦੇ ਲਈ ਉਹਦੀ ਭਗਤੀ ਕਰਦੇ ਨੇ ਤੇ ਜਿਹੜੇ ਉਸ ਨੂੰ ਕੇਵਲ ਤਾਂ ਕੇਵਲ ਅੰਤ ਪਾਉਣ ਲਈ ਆਰਾਧਦੇ ਨੇ ਨਾ ਉਹ ਭਾਵੇਂ ਜਿੱਡੇ ਮਰਜ਼ੀ ਵੱਡੇ ਹੋ ਜਾਣ ਕਦੀ ਅਕਾਲ ਪੁਰਖ ਵਾਹਿਗੁਰੂ ਦਾ ਕਿਸੇ ਨੇ ਅੰਤ ਨਹੀਂ ਪਾਇਆ। ਗੁਰਮੁਖ ਭਗਤ ਸੇਵਕ ਕਦੀ ਅੰਤ ਪਾਉਣ ਲਈ ਨਹੀਂ ਅਰਾਧਦਾ ਉਹ ਸਦਾ ਉਹਦੇ ਵਿੱਚ ਸਮਾ ਜਾਣ ਦੇ ਲਈ ਹੀ ਉਹਦੀ ਇਬਾਦਤ ਕਰਦਾ ਉਹਦੀ ਕੀਰਤੀ ਕਰਦਾ। ਅੱਜ ਦੀ ਪੌੜੀ ਵਿੱਚ ਗੁਰੂ ਸਾਹਿਬ ਜੀ ਨੇ ਅੰਤ ਪਾਉਣ ਵਾਲਿਆਂ ਦੀ ਗੱਲ ਕੀਤੀ ਹੈ ਤੇ ਅਭੇਦ ਹੋਣ ਵਾਲਿਆਂ ਦੀ ਗੱਲ ਕੀਤੀ ਹੈ। ਗੁਰੂ ਕਿਰਪਾ ਕਰੇ ਆਪਾਂ ਇਸ ਪੌੜੀ ਨੂੰ ਵਿਚਾਰਨ ਦਾ ਯਤਨ ਕਰਾਂਗੇ। ਆਓ ਵਿਚਾਰਾਂ ਦੀ ਆਰੰਭਤਾ ਤੋਂ ਪਹਿਲਾਂ ਰਸਨਾ ਨੂੰ ਪਵਿੱਤਰ ਕਰੀਏ ਪਿਆਰ ਸਹਿਤ ਉਚਾਰਨ ਕਰੋ।

संसार जगत के अंदर उस अकाल पुरख वाहिगुरु परमेश्वर ने जो एक कायनात सिरजी है उसकी सिरजना है। उसकी सिरजना विच मनुख एक कमाल की उसकी सिरज है, उसकी उपज है, जिसनू परमात्मा ने खोजी बिरती दिती है, जिसनू परमात्मा ने विवेक बिरती दिती है। ये जिस पासे भी सोचता है, जिस पासे भी खोजता है, कमाल कर देता है। इहदी बिरती की खोज करके ही संसार जगत के अंदर सारा यह विकास होया है। यह वाहिगुरु परमेश्वर ने इसनू अपनी कायनात के अंदर सिर मौर सिरजना है। कई धर्मां विच, कई दीनां विच इस करके यह भी कहा गया है कि यह परिपूर्ण परमात्मा ने सारी कायनात दे जूनिया दे विच्चों यह मकुलात है, सब तो उत्तम है, सब तो श्रेष्ठ है। बाणी भी इस गल की गवाही भरती है कि सब तो सियाणी कह लिए, न्यारी कह लिए, परमात्मा की किरत है। यह भी विद्वाना का जां अनुभवियां का ख्याल है कि जदों भी अकाल पुरख वाहिगुरु ने सारी सृष्टि बनाई ना तो उहदे मन विच एक कायनात बना के सिर्फ समझन वास्ते है कि परमात्मा ने सोचिया भी इन्नी सोहना मैं ये ब्रह्मांड बना दिता है जिदे विच हर चीज बड़ी सुंदर ते तरतीब विच है। उन्हें क्यास कीती कि जे मैं आप इस ब्रह्मांड विच शरीर धार के रहना चाहवां ते मैं कहो जा शरीर धारण करांगा। हालांकि सब विच उहदी सत्या है, पर ये विद्वान समझाण वास्ते जां मनुख दी इउं कह लईए भी हस्ती नूं दसण वास्ते भी असी की आ, कहिंदे परिपूर्ण परमात्मा ने उस वक्त इंसान की रचना कीती भी जे वो चाहे तो अपने आप नूं जो संसार विच रहण वास्ते शरीर करके आना चाहे तो उहदे लई ये मनुखा जामा जिहड़ा है संपूर्ण जामा है, संपूर्णता है इस जामे विच। इन्नी वाहिगुरु ने कृपा की, इस करके दे विच विवेक है, इहदे विच खोज है, लियाकत है। पर कदे ना कदे जदों हंगता मनुख दे नाल तुरदी है फिर वह खोज जिहड़ी है, वह विवेकता जिहड़ी है किसे होर वैण विच बह जांदी है। हालांकि बहुत कुछ प्राप्त हुंदा है, बड़िया सिद्धियां धर्म के मार्ग से तुरदे भी लोग बड़े कमाल दे सिद्ध पुरख हो जाते हैं, बहुत कुछ अध्यात्मक दियां गुंजलां उन्हां दियां खुल जांदियां ने, पर वो किते ना किते आके इस थां ते अड़ जांदे ने कि वो परमात्मा विच अभेदता नहीं पा सकते। सब कुछ उन्हां दे पास हो जाता है, उन्हां दे मन नूं साधन दा उन्हां कोल यंत्र आ जाता है, जुगत आ जाती है। इत्थों तक कि किसे नूं बचन भी दे देण उन्हों का मन भी साध्या जाता है, दूसरे के मन की जान भी लेंदे ने, टका भी देंदे ने, उन्हों के मन अंदर इन्हां इस तरह दियां रिद्धियां सिद्धियां का भी वर्तारा वर्त जाता है। पर जिहड़ी सब तो वड्डी रोक हुंदी है कि वह अभेद नहीं हो सकते। मिलाप की जिहड़ी अवस्था है यह अखीर है ते ये उन्हां नूं प्राप्त नहीं हुंदी। उत्थे जाके इन्ना कुछ होने के बावजूद भी वह कल्पते रहिंदे ने, विलकते रहिंदे ने, जो पिछे आपां सलोक विच पढ़िया ना, बबीहा ना बिल लाए ना तरसाए इहो मन खसम का हुक्म मन। वह सब कुछ होने के बावजूद भी रिद्ध सिद्ध कई तरह के पदार्थ उन्हां दे पास ने, दुनिया उन्हां दे चरणां विच आके झुकदी भी है उन्हां दी तप करके, उन्हां दी सत्या करके, उन्हां दे गुणा करके, पर अंतरीव तौर ते ओ मालक परमात्मा दी अभेदता तो महरूम रहिंदे ने। उहदा वड्डा कारण है कि अभेदता दे लई अपने आप नूं बिल्कुल मिटाना हुंदा है, खोज दी बिरती नूं उत्थे जाके छड्डना है, अपनी मत नूं उत्थे त्यागना है, अपनी हंगता नूं उत्थे त्यागना है। जप तप कर्म धर्म सारे हंगता विच हो जांदे ने, सब कुछ हंगता विच हुंदा है, मैं विच हुंदा है, ते होना भी चाहिदा। मैं तो बिना कोई काम नहीं हो सकता, जिन्ना चिर मैं नहीं करांगा ये भाव नहीं आएगा। ठीक है, ये मलीन नहीं होना चाहिदा कि मेरे तो बिना जा मैं उस हंगता विच, मैं ते जरूरी है, पर वह मैं अखीर तक चलती है। पहला सेवा सिमरन करके मलीन मैं नू निर्मल करना है,
ਪਰ ਜਦੋਂ ਦੀ ਅਭੇਦਤਾ ਪ੍ਰਾਪਤ ਕਰਨੀ ਆ ਉਦੋਂ ਫਿਰ ਮਲੀਨ ਜਾਂ ਨਿਰਮਲਤਾ ਵਾਲੀ ਕੋਈ ਗੱਲ ਨਹੀਂ, ਉੱਥੇ ਤਾਂ ਬਸ ਆਪਣੀ ਮੈਂ ਦੀ ਹੋਂਦ ਨੂੰ ਬਿਲਕੁਲ ਖਤਮ ਕਰ ਦੇਣਾ ਹੈ। ਉਹ ਤੋਂ ਇਹ ਸਮਝਣਾ ਹੈ ਕਿ ਉਹ ਹੀ ਹੈ, ਹੋਰ ਕੋਈ ਹੈ ਨਹੀਂ। ਉੱਥੇ ਜਾ ਕੇ ਆਪਣੀ ਹੰਗਤਾ ਨੂੰ ਛੱਡਣਾ ਬਹੁਤ ਔਖਾ ਹੈ। ਜਦੋਂ ਪੂਜਾ ਹੋਵੇ, ਪ੍ਰਤਿਸ਼ਠਾ ਹੋਵੇ, ਲੋਕ ਜਾਣਦੇ ਹੋਣ, ਲੋਕਾਂ ਵਿੱਚ ਪਛਾਣ ਬਣੀ ਹੋਵੇ, ਭਗਤ ਹੈ, ਜਪੀ ਹੈ, ਤਪੀ ਹੈ, ਸਚਿਆਰ ਹੈ, ਤੇ ਉਦੋਂ ਫਿਰ ਆਪਣੀ ਮੈਂ ਨੂੰ ਮਾਰਨਾ ਬੜਾ ਔਖਾ ਹੈ, ਉਨੀ ਹੀ ਵੱਡੀ ਉਹਦੀ ਮੈਂ ਹੋ ਜਾਂਦੀ। ਇਹੀ ਸਿੱਧਾਂ ਨਾਲ, ਜੋਗੀਆਂ ਨਾਲ, ਨਾਥਾਂ ਨਾਲ ਹੋਇਆ। ਉਹਨਾਂ ਕੋਲ ਸਭ ਕੁਝ ਸੀ, ਬਹੁਤ ਕੁਝ ਜੀ ਉਹਨਾਂ ਕੋਲ, ਜੁਗਤਾਂ ਕਮਾਲ ਦੀਆਂ ਸਨ, ਜੋ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੇ ਸਿੱਧ ਗੋਸ਼ਟ ਦੀ ਬਾਣੀ ਵਿੱਚ ਪ੍ਰਸ਼ਨ ਉੱਤਰ ਕੀਤਾ ਹੈ। ਸਿੱਧਾਂ ਦੇ ਨਾਲ ਕਿੰਨੀਆਂ ਗਹਿਰਾਈ ਦੀਆਂ ਗੱਲਾਂ ਉਹ ਕਰਦੇ ਨੇ ਗੁਰੂ ਸਾਹਿਬ ਜੀ ਦੇ ਨਾਲ। ਮਨ ਕਿੱਥੇ ਰਹਿੰਦਾ ਹੈ, ਪ੍ਰਾਣ ਕਿੱਥੇ ਵਸਦੇ ਨੇ, ਸ੍ਰਿਸ਼ਟੀ ਦੀ ਰਚਨਾ ਕਿਵੇਂ ਹੋਈ ਹੈ, ਹਿਰਦਾ ਕਿੰਨਾ ਚਿਰ, ਕਿੰਨੇ ਉਂਗਲ, ਕਿੰਨਾ ਆਕਾਰ ਦਾ ਹੈ, ਮਨ ਦਾ ਕੀ ਆਕਾਰ ਹੈ, ਇਹ ਕਿਵੇਂ ਮੈਂ ਆਈ, ਕਿਵੇਂ ਜਾਏਗੀ, ਕਿੱਡੇ ਕਮਾਲ ਦੇ ਉਹਨਾਂ ਦੇ ਉੱਤਰ ਸਵਾਲ ਨੇ ਗੁਰੂ ਸਾਹਿਬ ਜੀ ਦੇ ਨਾਲ। ਪਰ ਉਹਨਾਂ ਸਾਰਿਆਂ ਵਿੱਚ ਜਿਹੜੀ ਇੱਕ ਕਮੀ ਹੈ, ਜੋ ਗੁਰੂ ਨਾਨਕ ਸਾਹਿਬ ਜੀ ਸਮਝਾ ਰਹੇ ਨੇ ਕਿ ਤੁਹਾਡੇ ਪਾਸ ਸਭ ਕੁਝ ਹੈ, ਜੇ ਨਹੀਂ ਤੇ ਆਪਣੇ ਆਪ ਨੂੰ ਮਿਟਾਉਣ ਦੀ ਜੁਗਤ ਨਹੀਂ। ਜਿਸ ਭਗਤੀ ਨਾਲ, ਜਿਸ ਇਬਾਦਤ ਨਾਲ ਆਪਣੇ ਆਪ ਨੂੰ ਮਿਟਾਉਣਾ ਸੀ, ਉਸੇ ਭਗਤੀ, ਉਸੇ ਇਬਾਦਤ ਨਾਲ ਤੁਸੀਂ ਉਹਦਾ ਭੇਦ ਪਾਉਣਾ ਸੋਚ ਰਹੇ ਹੋ ਕਿ ਉਹਨੂੰ ਪਾ ਲਈਏ। ਇਸ ਕਰਕੇ ਗੁਰੂ ਸਾਹਿਬ ਜੀ ਨੇ ਇਹ ਬਚਨ ਕੀਤੇ, ਨਾਥ ਜਤੀ ਸਿੱਧ ਪੀਰ ਕਿਨੇ ਅੰਤ ਨਾ ਪਾਇਆ। ਨਾਥ ਨੇ ਮੁੱਖ, ਵੈਸੇ ਤਾਂ ਕਈ ਨਾਥ ਨੇ ਪਰ ਮੁੱਖ ਮੰਨੇ ਗਏ ਨੇ, ਛੇ ਨਾਥ, ਨੌ ਨਾਥ, ਛੇ ਜਤੀ, 84 ਸਿੱਧ, ਇਹ ਮੁੱਖ ਮੰਨੇ ਗਏ ਨੇ। ਫਿਰ ਅੱਗੇ ਪੀਰਾਂ ਦੀ ਕੋਈ ਗਿਣਤੀ ਨਹੀਂ। ਪਰ ਦਤਾਰ ਜੀ ਕਹਿੰਦੇ ਕਿਨੇ ਅੰਤ ਨਾ ਪਾਇਆ, ਕਿਸੇ ਨੇ ਵੀ ਤੇਰਾ ਅੰਤ ਨਹੀਂ ਪਾਇਆ। ਅੰਤ ਪਾਉਣਾ ਕੀ ਹੈ? ਅੰਤ ਪਾਉਣ ਦਾ ਮਤਲਬ ਇਹ ਹੈ ਵੀ ਪਰਮਾਤਮਾ ਤੋਂ ਪਹਿਲਾਂ ਕੀ ਸੀ। ਜਿਹੜੇ ਅੰਤ ਪਾਉਣਾ ਸੋਚਦੇ ਨੇ, ਅਸੀਂ ਕਹੀਏ ਵੀ ਅੰਤ ਪਾਉਣ ਦਾ ਮਤਲਬ ਕੀ ਹੈ? ਭਗਤੀ ਅਸੀਂ ਕਰ ਰਹੇ ਹਾਂ, ਸਾਧਨਾ ਕਰ ਰਹੇ ਹਾਂ, ਉਹਦੀ ਕੀਰਤੀ ਕਰ ਰਹੇ ਹਾਂ, ਤੇ ਅਭੇਦ ਹੋਈਏ। ਜਿਹੜਾ ਅੰਤ ਪਾ ਰਿਹਾ ਉਹ ਭਗਤੀ ਨਹੀਂ ਕਰਦਾ, ਉਹ ਵਾਹਿਗੁਰੂ ਬਾਰੇ ਚਿਤਵਦਾ ਸੋਚਦਾ ਨਹੀਂ, ਨਹੀਂ, ਉਹ ਵੀ ਵਾਹਿਗੁਰੂ ਬਾਰੇ ਚਿਤਵਨੀ ਕਰਦਾ ਹੈ। ਪਰ ਉਹਦੀ ਚਿਤਵਨੀ ਵਿੱਚ ਤੇ ਇੱਕ ਪ੍ਰੇਮੀ ਭਗਤ ਦੀ ਚਿਤਨੀ ਵਿੱਚ ਕੀ ਫਰਕ ਹੈ? ਉਹ ਸੋਚਦਾ ਵੀ ਮੈਂ ਇਹ ਲੱਭਾਂ ਕਿ ਰੱਬ ਤੋਂ ਪਹਿਲਾਂ ਕੀ ਸੀ, ਮੈਂ ਇਹ ਸੋਚਣਾ ਚਾਹੁੰਦਾ ਵੀ ਸ੍ਰਿਸ਼ਟੀ ਤੋਂ ਪਹਿਲਾਂ ਕੀ ਸੀ। ਉਹ ਆਪਣੀ ਅਕਲ ਦੇ ਘੋੜੇ ਦੌੜਾਉਂਦਾ ਹੈ। ਦੂਸਰਾ ਵੀ ਰੱਬ ਦੀ ਬੇਅੰਤਤਾ ਕਿੰਨੀ ਕੁ ਹੈ, ਉਹ ਕਿੰਨਾ ਕੁ ਮਹਾਨ ਹੈ, ਮੈਂ ਆਪਣੇ ਇਸ ਮਤ ਵਿੱਚ, ਆਪਣੇ ਇਸ ਸਰੀਰ ਵਿੱਚ ਉਹਦੀ ਮਹਾਨਤਾ ਨੂੰ ਜਾਣਨਾ ਚਾਹੁੰਦਾ। ਉਹ ਵੀ ਭਗਤੀ ਕਰਦਾ, ਉਹ ਵੀ ਖੋਜ ਕਰਦਾ, ਉਹ ਵੀ ਪੜ੍ਹਦਾ ਹੈ, ਉਹ ਵੀ ਮਾਰਗ ਦਾ ਸਾਧਕ ਬਣਦਾ ਹੈ। ਪਰ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਕਹਿੰਦੇ ਅੰਤ ਖੁਆਰੀ ਤੋਂ ਬਿਨਾਂ ਕੁਝ ਨਹੀਂ ਮਿਲਦਾ, ਕਿਉਂਕਿ ਉਹ ਜਿਸ ਨੂੰ ਆਪਣੇ ਮਤ ਦੇ ਕਟੋਰੇ ਵਿੱਚ ਭਰਨਾ ਚਾਹੁੰਦਾ ਹੈ, ਉਹ ਇਸ ਮਤ ਦੇ ਕਟੋਰੇ ਵਿੱਚ ਸਮਾ ਨਹੀਂ ਸਕਦਾ, ਆ ਨਹੀਂ ਸਕਦਾ। ਅੰਤ ਹਾਰ ਹੀ ਹੱਥ ਵਿੱਚ ਪੈਂਦੀ। ਨਾਥ ਜਤੀ ਸਿੱਧ ਪੀਰ ਕਿਨੇ ਅੰਤ ਨਾ ਪਾਇਆ, ਕਿਸੇ ਨੇ ਅੰਤ ਨਹੀਂ ਪਾਇਆ। ਕਿੰਨੇ ਹੋ ਗਏ? ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਬਚਨ ਪੜ੍ਹਦੇ ਹਾਂ, ਉੱਥੇ ਦਤਾਰ ਪਿਤਾ ਮਹਾਰਾਜ ਜੀ ਨੇ ਇਹ ਸ਼ਬਦ ਕਹੇ। ਗੁਰਦੇਵ ਪਿਤਾ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ, ਹੇ ਵਾਹਿਗੁਰੂ ਅਕਾਲ ਪੁਰਖ ਜੀ, ਤੁਸੀਂ ਏਡੇ ਮਹਾਨ ਵੱਡੇ ਹੋ, ਜੋਗੀ ਜਤੀ ਤਪੀ ਹੱਥ ਪਚ ਹਾਰੇ ਅਰ ਬਹੁ ਲੋਕ ਸਿਆਣੇ, ਹਰ ਕੀ ਗਤ ਨਾ ਕਉ ਜਾਣੈ। ਕੋਈ ਉਸ ਵਾਹਿਗੁਰੂ ਪਰਮਾਤਮਾ ਬਾਬਤ ਪੂਰਨ ਤੌਰ ਤੇ ਜਾ ਨਹੀਂ ਸਕਦਾ। ਹਰ ਕੀ ਗਤ ਨਹਿ ਕਉ ਜਾਣੈ, ਜੋਗੀ ਜਤੀ ਤਪੀ ਪਚ ਹਾਰੇ ਅਰ ਬਹੁ ਲੋਕ ਸਿਆਣੇ। ਕਹਿੰਦੇ ਸਿਆਣੇ ਅਖਾਣ ਵਾਲੇ, ਆਲਮ ਫਾਜ਼ਿਲ ਆਪਣੇ ਆਪ ਨੂੰ ਅਖਾਣ ਵਾਲੇ ਚਲੇ ਗਏ। ਬਾਬਾ ਕਬੀਰ ਜੀ ਦਾ ਬਚਨ ਅਕਸਰ ਅਸੀਂ ਪੜ੍ਹਦੇ ਹਾਂ ਧਨਾਸਰੀ ਰਾਗ ਵਿੱਚ। ਕਈ ਵਾਰੀ ਹੁਕਮ ਰੂਪ ਵਿੱਚ ਸਤਿਗੁਰੂ ਜੀ ਸਾਨੂੰ ਬਖਸ਼ਦੇ ਨੇ। ਦਤਾਰ ਜੀ ਨੇ ਉੱਥੇ ਸਾਰਿਆਂ ਸਿੱਧਾ ਨਾਥਾਂ ਦੀ ਗੱਲ ਕੀਤੀ, ਸਨਕ ਸਮੰਦ ਮਹੇਸ਼ ਸਮਾਨਾ ਸੇਖ ਨਾਗ, ਤੇਰਾ ਮਰਮ ਨਾ ਜਾਣਾ। ਹੇ ਵਾਹਿਗੁਰੂ, ਤੇਰਾ ਮਰਮ ਭੇਦ ਅੰਤ ਕੋਈ ਜਾਣ ਨਹੀਂ ਸਕਦਾ, ਕੀ ਤੂੰ ਫਿਰ ਸਮਾਏਗਾ ਨੀ ਹਿਰਦੇ ਵਿੱਚ? ਬਾਬਾ ਕਬੀਰ ਜੀ ਨੇ ਅੱਗੇ ਬੜੀ ਵੱਡੀ ਗੱਲ ਕਹਿ ਦਿੱਤੀ ਕਿ ਜੇ ਸਨਕ ਸਨੰਦਨ ਵਰਗੇ ਬ੍ਰਹਮਾ ਦੇ ਪੁੱਤਰ ਨੇ, ਬ੍ਰਹਮਾ ਤੋਂ ਪੈਦਾ ਹੋਏ ਉਹਨੂੰ ਨਹੀਂ ਜਾਣ ਸਕਦੇ, ਮਹੇਸ਼ ਨਹੀਂ ਜਾਣ ਸਕਦਾ, ਸੇਖ ਨਾਗ ਨਹੀਂ ਜਾਣ ਸਕਦਾ, ਤੇਰਾ ਮਰਮ ਕਿਨੇ ਅੰਤ ਨਹੀਂ ਪਾਇਆ। ਸਨਕ ਸਨੰਦ ਮਹੇਸ਼ ਸਮਾਨਾ ਸੇਖ ਨਾਗ, ਤੇਰਾ ਮਰਮ ਨਾ ਜਾਣਾ। ਹੇ ਵਾਹਿਗੁਰੂ, ਜੇ ਤੇਰਾ ਕੋਈ ਭੇਦ ਨਹੀਂ ਜਾਣ ਸਕਦਾ,
कौन है जो तेनू अपने हिरदे विच वसा सकता है। ते रहाओ दी तुक विच गुरु साहब जी ने भगत जी ने कृपा कर दिती, संत संग राम हृदय वसाई। सत संगत की कृपा दे नाल ओ हिरदे विच वस जांदा है। हिरदे विच वस जाण दा मतलब है भी उहदा हिरदा उहदे विच उधेल दिता, उहने समा गया, उहने हिरदे विच उहनू भर नहीं लिया, वह अंत नहीं पा गया, उन्हें अपने आप नो लिया है, अपना आपा उधेल दिता है। ते तां भगत जी कहिंदे वो ऐसी थां है जिथे उहदे विच समाया जा सकता है, डुबिया जा सकता है, पर उहदे तो वक्रे होकर के उहदा भेद नहीं पाया जा सकता। आम इंसान की गल तां छड्डो, दाता जी कहिंदे वड्डे वड्डे नाथ, नाथ दा अर्थ हुंदा जिन्हां ने अपने मन नूं नथ लिया है, जो अपने मालक आप ने, जिवें किसी जानवर नूं नथ पा दित्ती जांदी है, जिदे हाथ विच जानवर की नथ हुंदी है, वह नथ जानवर का मालक हुंदा है ना, वह सज्जे खिचेगा तो जानवर पशु सज्जे जाएगा, खब्बे खिचेगा तो खब्बे जाएगा। मनुख का नाथ कौन है? मनुख का नाथ मनुख का मन है। मन जिस पासे नूं लजांदा है असीं उस पासे नूं, साडी नथ मन दे हथ है। पर गुरु साहब कहते नाथ कौन है? जिन्हें अपने मन नूं भी नथ लिया है, उहदे कोल अपने मन की भी नथ है, उन्हें रस्सी अपने हाथ विच पकड़ी हुई है, वह इंद्रय जित है। नाथ का मन नहीं डोलता, वेखो मन इन्ना स्थिर है पर अंत फिर भी नहीं। नाथ जति, जत का अर्थ है जिन्हें अपने इंद्रे जित ले, सारे इंद्रे जित ले। अखां की देखणगियां वह तय करेगा, कन्न की सुनगे वह तय करेगा, रसना की मानेगी वह तय करेगा। इंद्रय जित जेड़ा है उन्हें जति किया गया, जिन्हें अपने इंद्रियां ते जित प्राप्त कर ली। मनुख जित नहीं पर कीती ते मनुख नहीं, जति मनुखी ने, पर आम संसारी मनुख दे वस दी गल नहीं कि वह अपने इंद्रियां नूं जित ले। जोर लाएगा एक अद्धा इंद्रा जित लेगा, कोई मनुख यह कोशिश करे भी मैं इंद्रे जितने ने, वध तो वध अपनी अखां नूं रोक सकता है, जां कोई अपने कन्नां नूं कहे भी मैं बुरियाई नहीं सुननी, जां अपनी जुबान ते कंट्रोल कर सकदा है भी मैं मंदा बोलना नहीं जां बुरा खाना नहीं। अपने किसे एक इंद्रे नूं जितण दे लई भी बंदे दी उम्र बतीत हो जांदी है, किन्ना जद्दोजहद करना पैंदा है। ते जिन्हें पंजे दे पंजे इंद्रे जित ले, जिन्हें नासका जित ली, अखां जित लिया, कर्ण जित लिया, रसना जित ली, त्वचा जित ली, वह है जति। ते गुरदेव पिता महाराज सच्चे पातशाह जी कहिंदे जति भी जत सत कायम रखण वाले भी बड़े जीवन वाले ने, पर अंत नहीं पै सकता भी वह कहे भी मैं जत धारण कर लिया ते हुण तू मेरे वस आ गया, मैं अपने मन नूं नथ लिया ते तू मेरे वस है। उस तो बाद आता जी कहिंदे सिद्ध, सिद्ध दा अर्थ भी उही है जिन्हें अपने आप नूं बिल्कुल साध लिया, बिल्कुल अपने आप नूं शुद्ध कंचन बना लिया। पीर जेड़े उस मुकाम ते पहुंच गए, ये इस्लामिक शब्द है। सिद्ध, नाथ ते जति, ये सामी ने, ये जेड़े पूर्व दे जेड़े महान पुरुष ने उन्हां लई बचन वरते ने जेड़े सनातन विच हुंदे ने, जां हिंदुस्तान दी पूर्वती इलाके दे जेड़े साधक ने वो नाथ बनते ने, जति बनते ने, सिद्ध बनते ने। ते जेड़े भी सामी धर्म दे लोक ने इस्लाम वाले पासे जा कह लिए, उन्हां विच पीर हुंदे ने, उन्हां विच आलम फाजल हुंदे ने, उन्हां विच गौस हुंदे ने। इन्नी कमाल दी पदवी है गौस दी, इथों तक आख्या जांदा है भी वह अपने शरीर जिवें नाथ नाथां लिए वरत्या जांदा कि वह अपने सारे शरीर नूं पंजां तत्तां विच अपने शरीर दे तत्तां नूं खिलार देंदे ने ते फिर समेट लैंदे सन। इन्नी उन्हां दे कोल साइंस दी शरीर दी। ते पीरां दे विच गौस इक बड़ा, जिवें हमजा गौस आपां शब्द सुणदे आं, गौस बड़ा वड्डा सामी धर्मां दे लोकां दी पदवी है। वह भी अपने शरीर दे अंगां नूं, अपने शरीर के तत्तां नूं खिलार के फिर कट्ठे कर ले, मान लो तत्तां तो जीवन तैयार कर देंदे ने। एड्डी वड्डी साइंस के लोग, इन्ने साधक लोग, पर दाता जी कहिंदे जो कुछ मर्जी है किन्ने अंत ना पाया। वाहिगुरु बहुत कुछ उन्हां ने जान लिया, मान लिया, पर किन्हां ने बहुत कुछ जानने तो बाद भी तेरा अंत नहीं पाया कि तू किथे वसदा है, कौन है, कदों तेरा आरंभ है, कदों तेरा अंत है, ये कोई नहीं दस सकता। गुरु नानक देव सच्चे पातशाह जी ने तो गल ही मुका दिती। आपां रोज जपजी साहब जी की बाणी विच बचन पढ़दे हां, थित वार ना जोगी जाने, रुत माहो ना कोई, जा करता सिरठी को साजे। अंत पाणा ना भी सृष्टि किवें बनी, जा करता सिरठी को साजे, आपे जाने सोई वो आप ही जानदा। पिता का जन्म के जाने पूत,
ਪਿਤਾ ਦੇ ਜਨਮ ਬਾਬਤ, ਇੱਥੇ ਨਹੀਂ ਵੀ ਪਿਤਾ ਦੇ ਜਨਮ ਤਰੀਕ ਦਾ ਪਤਾ ਹੈ ਤੇ ਕੋਈ ਆਖੇ ਵੀ ਮੈਂ ਤਾਂ ਆਪਣੇ ਬਾਪ ਦੀ ਜਨਮ ਤਰੀਕ ਨੂੰ ਜਾਣਨਾ, ਇਹਦਾ ਮਤਲਬ ਹੈ ਜੋ ਤੇਰੇ ਤੋਂ ਪਹਿਲਾਂ ਜੰਮਿਆ ਹੈ ਤੈਨੂੰ ਜਿੰਨਾ ਕੁ ਦੱਸੇਗਾ ਤੈਨੂੰ ਓਨਾ ਹੀ ਮੰਨਣਾ ਪਏਗਾ ਨਾ। ਉਹ ਤੇਰਾ ਬਾਪ ਤੈਨੂੰ ਕਹੇ ਵੀ ਪੁੱਤਰ ਮੇਰਾ ਜਨਮ ਇਸ ਧਰਤੀ ਤੇ ਹੋਇਆ, ਇਸ ਸ਼ਹਿਰ ਵਿੱਚ ਹੋਇਆ, ਮੈਂ ਆਹ ਖੇਡਾਂ ਕਰਦਾ ਰਿਹਾ, ਤੈਨੂੰ ਉਹਦੇ ਤੇ ਮੰਨਣਾ ਹੀ ਪੈਣਾ, ਮਨੌਤ ਰੱਖਣੀ ਪੈਣੀ ਹੈ। ਉਹ ਸੱਚ ਹੈ ਕਿ ਝੂਠ ਹੈ ਉਹ ਪਿਤਾ ਜਾਣਦਾ ਹੈ, ਤੂੰ ਉਹਦੇ ਦੱਸੇ ਤੇ ਹੀ ਐਤਬਾਰ ਕਰ ਸਕਦਾ ਜਾਂ ਬੇਤਬਾਰਾ ਹੋ ਸਕਦਾ। ਇਸੇ ਤਰ੍ਹਾਂ ਪਰਮਾਤਮਾ ਹੈ, ਪਰਮੇਸ਼ਵਰ ਦੇ ਪਿਆਰਿਆਂ ਨੂੰ ਜੋ ਉਸਨੇ ਇਲਹਾਮ ਕੀਤਾ ਹੈ ਜਿਵੇਂ ਜਿਵੇਂ ਦੱਸਿਆ ਹੈ, ਜਾਂ ਗੁਰੂ ਸਾਹਿਬ ਜੀ ਵੀ ਸ੍ਰਿਸ਼ਟੀ ਦੀ ਰਚਨਾ ਬਾਬਤ ਗੱਲ ਕਰਦੇ ਨੇ, ਇਸ ਪੌੜੀ ਵਿੱਚ ਵੀ ਅੱਗੇ ਕਰਨਗੇ, ਪਰ ਨਾਲ ਹੀ ਕਹਿ ਦਿੱਤਾ ਵੀ ਇਹ ਕਿਆਸਾਂ ਲਾਈਆਂ ਗਈਆਂ ਨੇ। ਜਿਵੇਂ ਜਿਵੇਂ ਕਿਸੇ ਨੂੰ ਵਾਹਿਗੁਰੂ ਨੇ ਮੱਤ ਦਿੱਤੀ ਉਹਨੇ ਦੱਸ ਦਿੱਤਾ, ਪਰ ਉਹਦੇ ਬਾਬਤ ਥਿੱਤ ਕਿਹੜੀ ਥਿੱਤ ਸੀ, ਕਿਉਂਕਿ ਥਿੱਤਾਂ ਤੇ ਬਾਅਦ ਚੋਂ ਬਣੀਆਂ, ਕਿਹੜੀ ਰੁੱਤ ਸੀ, ਰੁੱਤ ਤਾਂ ਬਾਅਦ ਚੋਂ ਬਣੀ, ਬ੍ਰਹਿਮੰਡ ਤੇ ਬਣਨ ਤੋਂ ਬਾਅਦ ਰੁੱਤਾਂ ਬਣੀਆਂ ਨਾ। ਵਾਰ ਕਿਹੜਾ ਸੀ, ਮਹੀਨਾ ਕਿਹੜਾ ਸੀ, ਥਿੱਤ ਵਾਰ ਨਾ ਜੋਗੀ ਜਾਣੈ, ਰੁੱਤ ਮਾਹੋ ਨਾ ਕੋਏ, ਕੋਈ ਨਹੀਂ ਜਾਣਦਾ, ਜਾ ਕਰਤਾ ਸ੍ਰਿਠੀ ਕੋ ਸਾਜੇ, ਉਹਨੇ ਸ੍ਰਿਠੀ ਨੂੰ ਸਾਜਿਆ ਹੈ। ਬੜੀ ਵੱਡੀ ਕਮਾਲ ਦੀ ਗੱਲ ਹੈ ਕਿ ਅਜੇ ਤਾਂ ਅਸੀਂ ਇਸ ਸ੍ਰਿਸ਼ਟੀ ਬਾਰੇ ਨਹੀਂ ਜਾਣ ਸਕੇ, ਸ੍ਰਿਸ਼ਟੀ ਬਾਰੇ ਵੱਡੀਆਂ ਵੱਖੋ ਵੱਖਰੀਆਂ ਫਿਲੋਸਫੀਆਂ ਬਣੀਆਂ ਨੇ, ਵੱਖੋ ਵੱਖਰੇ ਅਧਿਐਨ ਹੋਏ ਗਏ ਨੇ, ਤੇ ਸ੍ਰਿਸ਼ਟੀ ਕਰਤਾ ਬਾਬਤ ਜਾਣਨਾ ਇਹ ਤੇ ਨਾਮੁਮਕਿਨ ਹੈ। ਦਾਤਾ ਜੀ ਕਹਿੰਦੇ ਕਿੰਨੇ ਅੰਤ ਨਾ ਪਾਇਆ, ਕੋਈ ਅੰਤ ਨਹੀਂ ਪਾ ਸਕਦਾ। ਅੰਤ ਨਾ ਪਾਵਤ ਦੇਵ ਸਵੈ ਮੁਨ, ਇੰਦਰ ਮਹਾਸਿਵ ਜੋਗ ਕਰੀ, ਫੁਨ ਵੇਦ ਬਿਰੰਚ ਵਿਚਾਰ ਰਹੋ, ਹਰ ਜਾਪ ਨਾ ਛਾਡਿਓ ਇੱਕ ਕਰੀ। ਗੁਰੂ ਸਾਹਿਬਾਨਾਂ ਦਾ ਅੰਤ ਨਹੀਂ ਪਾਇਆ ਜਾ ਸਕਦਾ। ਕੱਲ ਪਰਸੋਂ ਗੁਰੂ ਸਾਹਿਬ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਸਵਈਆ ਕਿਹਾ ਸੀ ਕਿ ਦਤਾਰ ਪਿਤਾ ਮਹਾਰਾਜ ਜੀ ਕਹਿੰਦੇ ਕੌਣ ਅੰਤ ਨਹੀਂ ਪਾ ਸਕਦਾ, ਬ੍ਰਹਮਾ ਵਰਗੇ, ਰਮਨਾ ਰਿਖ ਵਰਗੇ, ਚਤੁਰਾਨਨ ਵਰਗੇ ਕੋਈ ਤੇਰਾ ਭੇਦ ਨਹੀਂ ਪਾ ਸਕਦੇ। ਸਭ ਹਾਰ ਥੱਕੇ, ਸਭ ਹਾਰ ਥੱਕੇ, ਕਿਨੇ ਭੇਦ ਨਾ ਪਾਇਓ, ਸਾਰੇ ਹਾਰ ਗਏ, ਪਚ ਗਏ, ਪਰ ਤੇਰਾ ਕੋਈ ਭੇਦ ਨਹੀਂ ਪਾ ਸਕਦਾ। ਗੁਰਮੁਖ ਨਾਮ ਧਿਆਏ ਤੁਝੈ ਸਮਾਇਆ, ਗੁਰੂ ਸਾਹਿਬ ਨੇ ਨਾਲ ਕਿਰਪਾ ਕਰ ਦਿੱਤੀ ਵੀ ਇਹਦਾ ਮਤਲਬ ਇਹ ਨਹੀਂ ਜੇ ਉਹਦਾ ਭੇਦ ਨਹੀਂ ਪਾ ਸਕਦੇ ਤੇ ਕੁਝ ਹੈ ਨਹੀਂ। ਦਾਤਾ ਜੀ ਕਹਿੰਦੇ ਭੇਦ ਪਾਇਆ ਨਹੀਂ ਜਾਂਦਾ, ਉਹਦੇ ਵਿੱਚ ਆਪਣੇ ਆਪ ਨੂੰ ਸਮਾਇਆ ਜਾਂਦਾ। ਗੁਰਮੁਖ ਨਾਮ ਧਿਆਏ, ਇੱਕ ਨਾਮ ਧਿਆਉਂਦਾ ਵੀ ਮੈਂ ਧਿਆ ਕੇ ਆਪਣੀ ਮਤ ਵਿੱਚ ਪਾ ਲਾਂ ਵੀ ਇਹ ਹੈ ਕੀ, ਇੱਕ ਧਿਆਉਂਦਾ ਵੀ ਮੈਂ ਆਪਣਾ ਆਪ ਇਹਦੇ ਵਿੱਚ ਉਦਾਲ ਦਿਆਂ। ਗੁਰਮੁਖ ਜੋ ਹੈ ਉਹ ਆਪਣੇ ਆਪ ਨੂੰ ਵਾਹਿਗੁਰੂ ਵਿੱਚ ਸੁੱਟ ਦਿੰਦਾ ਹੈ। ਨਾਮ ਧਿਆਏ ਤੁਝੈ ਸਮਾਇਆ, ਤੇਰੇ ਵਿੱਚ ਸਮਾ ਗਿਆ, ਜਿਵੇਂ ਨਦੀ ਦਾ ਪਾਣੀ, ਜਲ ਦਾ ਪਾਣੀ, ਸੋਮੇ ਦਾ ਪਾਣੀ ਦਰਿਆ ਵਿੱਚ ਸਮਾ ਜਾਂਦਾ, ਸਮੁੰਦਰ ਵਿੱਚ ਸਮਾ ਜਾਂਦਾ। ਵਾਹਿਗੁਰੂ ਨੂੰ ਇਸ ਢੰਗ ਨਾਲ ਸਲਾਉਣ ਵਾਲੇ ਵਾਹਿਗੁਰੂ ਵਿੱਚ ਸਮਾ ਜਾਂਦੇ ਨੇ, ਜਿਹਨੂੰ ਗੁਰੂ ਸਾਹਿਬ ਜੀ ਨੇ ਇਉਂ ਬਚਨ ਕੀਤੇ ਨੇ, ਸਾ ਲਾਹੀ ਸਾ ਲਾਹੇ, ਏਤੀ ਸੁਰਤ ਨਾ ਪਾਇਆ, ਕਿਨੇ ਤੇਰਾ ਅੰਤ ਨਾ ਪਾਇਆ। ਸਾ ਲਾਹੀ ਸਾ ਲਾਹੇ, ਸਾਰੇ ਸਲਾਹੀ ਜਾਓ, ਸਾਰੇ ਅਰਾਧੀ ਜਾਓ, ਪਰ ਦਤਾਰ ਜੀ ਕਹਿੰਦੇ ਏਤੀ ਸੁਰਤ ਨਾ ਪਾਈਆ। ਇੱਥੇ ਸੁਰਤ ਦਾ ਅਰਥ ਹੈ ਅੰਤ, ਕੋਈ ਵੀ ਕਿਸੇ ਵਿੱਚ ਇੰਨੀ ਤਾਕਤ ਨਹੀਂ ਕਿ ਉਹਦਾ ਅੰਤ ਪਾ ਲਏ। ਸਾ ਲਾਹੀ ਸਾ ਲਾਹੇ, ਏਤੀ ਸੁਰਤ ਨਾ ਪਾਈਆ, ਨਦੀਆਂ ਅਤੈ ਵਾਹ, ਨਦੀਆਂ ਅਤੈ ਵਾਹ, ਅਤੈ ਦਾ ਅਰਥ ਹੈ ਹੋਰ, ਵਾਹ ਦਾ ਅਰਥ ਹੈ ਨਾਲੇ, ਛੋਟੇ ਛੋਟੇ ਨਾਲੇ, ਛੋਟੀਆਂ ਛੋਟੀਆਂ ਨਦੀਆਂ। ਦਤਾਰ ਜੀ ਕਹਿੰਦੇ ਉਹਦਾ ਅੰਤ ਪਾ ਸਕਦੇ ਆ, ਦਰਿਆ ਦਾ, ਸਮੁੰਦਰ ਦਾ। ਨਦੀਆਂ ਅਤੈ ਵਾਹ, ਪਵਹਿ ਸਮੁੰਦ ਨਾ ਜਾਣੀਆਂ, ਸਮੁੰਦਰ ਵਿੱਚ ਡਿੱਗ ਸਕਦੀਆਂ ਨੇ ਪਰ ਸਮੁੰਦਰ ਨੂੰ ਜਾਣ ਨਹੀਂ ਸਕਦੀਆਂ ਵੱਖਰੀਆਂ ਹੋ ਕੇ। ਪਵਹਿ ਸਮੁੰਦ ਨਾ ਜਾਣੀਆਂ, ਸਮੁੰਦ ਸਾਹਾ ਸੁਲਤਾਨ, ਉਹ ਸੁਲਤਾਨ ਹੈ, ਉਹ ਦਰਿਆਓ ਹੈ। ਇਸ ਕਰਕੇ ਜਦੋਂ ਪਰਮਾਤਮਾ ਦੀ ਬੇਅੰਤਤਾ ਦੀ ਗੱਲ ਵੀ ਜਦੋਂ ਵੀ ਗੁਰੂ ਸਾਹਿਬ ਜੀ ਨੇ ਕੀਤੀ ਹੈ ਤੇ ਇਹ ਕਿਹਾ ਤੂੰ ਦਰਿਆਓ ਦਾਨਾ ਬੀਨਾ, ਮੈਂ ਮੱਛਲੀ ਕੈਸੇ ਅੰਤ ਲਹਾਂ। ਇੱਕ ਮੱਛੀ ਰਹਿੰਦੀ ਸਮੁੰਦਰ ਵਿੱਚ ਹੈ, ਕਿੱਡੀ ਵੀ ਵੱਡੀ ਹੋਵੇ, ਕਿੱਡੀਆਂ ਕਿੱਡੀਆਂ ਵੱਡੇ ਵੱਡੇ ਆਕਾਰਾਂ ਦੀਆਂ ਮੱਛੀਆਂ ਨੇ, ਪਰ ਜੇ ਕੋ ਕਹੇ ਵੀ ਉਹ ਮੱਛੀ ਇੰਨੀ ਵੱਡੀ, ਕਈ ਕਈ ਹਾਥੀਆਂ ਦੇ ਵਜਨ ਦੀਆਂ ਮੱਛੀਆਂ ਨੇ, ਪਰ ਉਹ ਸਮੁੰਦਰ ਦਾ ਅੰਤ ਨਹੀਂ ਪਾ ਸਕਦੀਆਂ। ਸਮੁੰਦਰ ਤਾਂ ਉਹਨਾਂ ਦਾ ਬਾਪ ਹੈ, ਸਮੁੰਦਰ ਤਾਂ ਉਹਨਾਂ ਦਾ ਸਿਰਜਣਹਾਰਾ ਹੈ, ਤੇ ਸਿਰਜਣਹਾਰੇ ਵਿੱਚ ਆਪਣੇ ਆਪ ਨੂੰ ਰੱਖ ਕੇ ਉਹਨੂੰ ਮਾਣਿਆ ਜਾ ਸਕਦਾ, ਉਹਦਾ ਪ੍ਰੇਮ ਮਾਣਿਆ ਜਾ ਸਕਦਾ, ਉਹਦੀ ਰਹਿਮਤ ਮਾਣੀ ਜਾ ਸਕਦੀ ਹੈ, ਪਰ ਉਹਦਾ ਅੰਤ ਨਹੀਂ ਪਾਇਆ ਜਾ ਸਕਦਾ। ਕਹਿੰਦੇ ਸਮੁੰਦ ਸਾਹਾ ਸੁਲਤਾਨ, ਸਮੁੰਦਰ ਹੈ, ਸੁਲਤਾਨ ਹੈ ਪਰਮਾਤਮਾ, ਜਿਹਨੂੰ ਜਾਣਿਆ ਨਹੀਂ ਜਾ ਸਕਦਾ। ਇੱਕ ਹੋਰ ਗੱਲ ਗੁਰੂ ਸਾਹਿਬ ਜੀ ਨੇ ਕਹਿ ਦਿੱਤੀ ਕਿ ਜੇ ਕੋਈ ਬੰਦਾ ਆਖੇ ਮੈਂ ਆਪਣੀ ਤਾ ਜ਼ਿੰਦਗੀ
ਜਾਂ ਜਿੰਨੇ ਵੀ ਜਨਮ ਮੈਨੂੰ ਮਿਲਣ ਮੈਂ ਵਾਹਿਗੁਰੂ ਦੀ ਸਿਫਤ ਕਰ ਕਰਕੇ ਉਹਨੂੰ ਚੱਕਰਵਰਤੀ ਕਹੀ ਜਾਵਾਂ, ਬਾਦਸ਼ਾਹ ਕਹੀ ਜਾਵਾਂ, ਫਿਰ ਤੇ ਅੰਤ ਪੈ ਜਾਏਗਾ। ਪਰ ਗੁਰੂ ਸਾਹਿਬ ਕਹਿੰਦੇ ਵੇਖੋ ਕਿੱਡਾ ਕਮਾਲ ਦਾ ਬਚਨ। ਕਰਤਾਰ ਜੀ ਕਹਿੰਦੇ ਜੇ ਕੋਈ ਬੰਦਾ ਸਾਰੀ ਉਮਰ ਲਾ ਕੇ ਹੀ ਕਹੀ ਜਾਏ ਨਾ ਵੀ ਪਰਮਾਤਮਾ ਬੜਾ ਵੱਡਾ ਰਾਜਾ ਹੈ, ਚੱਕਰਵਰਤੀ ਬਾਦਸ਼ਾਹ ਹੈ, ਤੇ ਦਾਤਾ ਜੀ ਕਹਿੰਦੇ ਉਹਦਾ ਇਹ ਕਹਿਣਾ ਇਉਂ ਹੋਏਗਾ ਜਿਵੇਂ ਕੋਈ ਚੱਕਰਵਰਤੀ ਰਾਜੇ ਨੂੰ ਮੀਆਂ ਕਹਿ ਦੇ। ਮੀਆਂ ਇੱਕ ਛੋਟੀ ਜੀ ਸਤਿਕਾਰਤ ਪਦਵੀ ਹੈ। ਮੰਨ ਲਓ ਕੋਈ ਪਿੰਡ ਦਾ ਸਿਆਣਾ ਬੰਦਾ ਹੋਵੇ ਉਹਨੂੰ ਕਹਿ ਦਈਏ ਮੀਆਂ ਜੀ, ਤੇ ਇੱਕ ਚੱਕਰਵਰਤੀ ਰਾਜਾ ਹੋਵੇ, ਜੇ ਕੋਈ ਚੱਕਰਵਰਤੀ ਰਾਜੇ ਨੂੰ ਮੀਆਂ ਕਹੇ, ਨਿੱਕੀ ਜੀ ਪਦਵੀ ਦੇ, ਤੇ ਰਾਜਾ ਗੁੱਸੇ ਹੋਏਗਾ ਕਿ ਪ੍ਰਸੰਨ ਹੋਏਗਾ? ਗੁੱਸੇ ਹੋਏਗਾ ਵੀ ਕਿੱਥੇ ਚੱਕਰਵਰਤੀ ਰਾਜਾ ਜਿਹਦੇ ਕੰਟਰੋਲ ਵਿੱਚ ਲੱਖਾਂ ਮੀਆਂ ਆ ਸਕਦੇ ਨੇ। ਗੁਰੂ ਸਾਹਿਬ ਕਹਿੰਦੇ ਉਹਨੂੰ ਇੰਨੇ ਹੀ ਵਾਰੀ ਕਹਿਣ ਤੋਂ ਬਾਵਜੂਦ ਵੀ ਤੂੰ ਸਮਝੀ ਮੈਂ ਇੰਨਾ ਕੁ ਕਹਿ ਸਕਿਆ ਜਿੰਨਾ ਕਿਸੇ ਸੁਲਤਾਨ ਨੂੰ ਮੀਆਂ ਕਹਿਣਾ। ਤੂੰ ਸੁਲਤਾਨ ਕਹਾਂ ਹੋ ਮੀਆਂ ਤੇਰੀ ਕਵਨ ਵਡਾਈ। ਦਾਤਾ ਜੀ ਤੂੰ ਸੁਲਤਾਨ ਹੈ ਤੇ ਮੈਂ ਸੁਲਤਾਨ ਸੁਲਤਾਨ ਕਰੀ ਜਾਵਾਂ, ਇਹਦਾ ਮਤਲਬ ਹੈ ਇੰਨਾ ਕੁ ਕਹਿ ਸਕਾਂ ਜਿਵੇਂ ਕਿਸੇ ਨੂੰ ਮੀਆਂ ਕਿਹਾ ਹੋਵੇ। ਤੇਰੀ ਕਵਨ ਵਡਾਈ ਜੋ ਤੂੰ ਦੇਹੇ ਸੋ ਕਹਾਂ ਸਵਾਮੀ ਮੈਂ ਮੂਰਖ ਕਹਿਣ ਨਾ ਜਾਈ। ਮੇਰੇ ਅੰਦਰ ਸਮਰੱਥਾ ਹੀ ਨਹੀਂ ਅਕਥ ਨੂੰ ਮੈਂ ਕਹਿ ਸਕਾਂ ਜਿੰਨਾ ਕੁ ਕਥ ਰਿਹਾ। ਇਹ ਤੂੰ ਮੈਨੂੰ ਬੁੱਝ ਦਿੱਤੀ ਹੈ, ਸਮਝ ਦਿੱਤੀ ਹੈ ਤੇ ਮੈਂ ਤੈਨੂੰ ਕਥ ਰਿਹਾ, ਨਹੀਂ ਤੇ ਮੇਰੀ ਸਮਰੱਥਾ ਕਥਨ ਦੀ ਨਹੀਂ। ਮੇਰੀ ਜ਼ਬਾਨ ਇੰਨੀ ਛੋਟੀ ਹੈ। ਸੂਫੀ ਫਕੀਰ ਹੋਇਆ ਇੱਕ ਹਜ਼ਰਤ ਬਾਹੂ, ਉਹਨੇ ਬੜੀ ਕਮਾਲ ਦੀ ਰੁਬਾਈ ਲਿਖੀ ਹੈ। ਉਹ ਕਹਿੰਦਾ ਇਹ ਤਨ ਮੇਰਾ ਚਸ਼ਮਾ ਹੋਵੇ ਅੱਖੀ ਵੇਖ ਨਾ ਰੱਜਾਂ। ਕਹਿੰਦੇ ਦੋ ਚਸ਼ਮੇ ਨਹੀਂ, ਦੋ ਚਸ਼ਮ ਦਾ ਅਰਥ ਫਾਰਸੀ ਵਿੱਚ ਹੁੰਦਾ ਅੱਖਾਂ। ਕਹਿੰਦੇ ਇਹ ਤਨ ਮੇਰਾ ਚਸ਼ਮਾ ਹੋਵੇ, ਇਹ ਸਾਰੇ ਸਰੀਰ ਦੇ ਜਿੰਨੇ ਰੋਮ ਨੇ 3.5 ਕਰੋੜ ਰੋਮ ਨੇ, ਕਹਿੰਦੇ ਇਹ ਵਾਹਿਗੁਰੂ ਤੂੰ ਕੱਲੇ ਕੱਲੇ ਰੋਮ ਵਿੱਚ ਅੱਖਾਂ ਲਾ ਦੇ, ਕੱਲੇ ਕੱਲੇ ਸ਼ੇਖ ਵਿੱਚ ਦੇਖਣ ਦੀ ਸ਼ਕਤੀ ਭਰ ਦੇ ਤੇ ਮੈਂ ਸਾਰੇ ਸਰੀਰ ਰਾਹੀਂ ਵੇਖਾਂ, ਪਰ ਫਿਰ ਵੀ ਇਹ ਤਨ ਮੇਰਾ ਚਸ਼ਮਾ ਹੋਵੇ ਅੱਖੀ ਵੇਖ ਨਾ ਰੱਜਾ ਹੂੰ। ਮੈਂ ਤਾਂ ਵੀ ਤੈਨੂੰ ਵੇਖ ਵੇਖ ਰੱਜ ਨਹੀਂ ਸਕਦਾ, ਭਾਵ ਮੇਰੀਆਂ ਅੱਖਾਂ ਥੱਕ ਜਾਣਗੀਆਂ, ਛੋਟੀਆਂ ਪੈ ਜਾਣਗੀਆਂ, ਪਰ ਮੈਂ ਤੈਨੂੰ ਮਾਣ ਨਹੀਂ ਸਕਦਾ ਪੂਰਨ ਤੌਰ ਤੇ ਵੀ ਤੈਨੂੰ ਆਖਦਾ ਕਿ 1000 ਕਰੋੜਾਂ ਅੱਖਾਂ ਨਾਲ ਮੈਂ ਵੇਖ ਲਿਆ ਤੇ ਤੂੰ ਹੁਣ ਵੇਖ ਕੇ ਮੈਂ ਰੱਜ ਗਿਆ ਵਾਂ, ਤੇਰਾ ਅੰਤ ਪਾ ਲਿਆ। ਦਤਾਰ ਜੀ ਕਹਿੰਦੇ ਨਹੀਂ, ਐਵੇਂ ਨਹੀਂ ਹੋ ਸਕਦਾ। ਹਜ਼ਰਤ ਬਾਹੂ ਜੀ ਕਹਿੰਦੇ ਮੈਂ ਥੱਕ ਸਕਦਾ ਅੱਕ ਸਕਦਾ, ਪਰ ਪਰਮਾਤਮਾ ਤੇਰਾ ਅੰਤ ਨਹੀਂ ਪਾਇਆ ਜਾ ਸਕਦਾ, ਅੰਤ ਨਹੀਂ ਪੈ ਸਕਦਾ, ਪਰ ਤੇਰੇ ਅੰਦਰ ਅਕੀਸ ਇੱਕੋ ਹੋਇਆ ਜਾਂਦਾ। ਜੋ ਜਪਜੀ ਸਾਹਿਬ ਵਿੱਚ ਗੁਰੂ ਸਾਹਿਬ ਨੇ ਬਿਲਕੁਲ ਹਜ਼ਰਤ ਬਾਹੂ ਵਰਗੀ ਗੱਲ ਕੀਤੀ ਨਾ, ਇੱਕ ਦੂੰ ਜੀਬਾਂ ਲੱਖ ਹੋਵੇ, ਲੱਖ ਹੋਵੇ ਲੱਖ ਵੀਸ, ਏਤ ਰਾਹ ਪਤ ਪੌੜੀਆਂ ਚੜੀਐ ਹੋਏ 21। ਇਹ ਪੌੜੀਆਂ ਨੇ ਸਿਫਤ ਕਰਨੀ, ਸਲਾਹਤਾ ਕਰਨੀ, ਉਹਨੂੰ ਵੱਡਿਆਂ ਕਹਿਣਾ, ਇਹ ਪੌੜੀਆਂ ਬਣਾਉਣੀਆਂ ਨੇ। ਕਿਹੜੀਆਂ ਪੌੜੀਆਂ? ਵੀ ਉਹਦੇ ਤੱਕ ਜਾਣਾ, ਇਹ ਨਹੀਂ ਵੀ ਉਹ ਪੌੜੀਆਂ ਐਸੀਆਂ ਬਣਾਈਆਂ ਵੀ ਉਹ ਸਾਡੇ ਤੱਕ ਆਏ ਤੇ ਉਹਨੂੰ ਅਸੀਂ ਆਪ ਵੱਡੇ ਬਣ ਜਾਈਏ। ਗੁਰੂ ਸਾਹਿਬ ਕਹਿੰਦੇ ਉਹ ਪੌੜੀਆਂ ਬਣਾ ਜਿਹੜੀਆਂ ਤੈਨੂੰ ਉਹਦੇ ਦਰ ਤੱਕ ਲੈ ਜਾਣ, ਨਾ ਕਿ ਤੂੰ ਕਹੇ ਵੀ ਮੈਂ ਉਹ ਰਾਹ ਬਣਾਉਣਾ ਉਹ ਮੇਰੇ ਘਰ ਤੱਕ ਆ ਜਾਏ। ਹੁਣ ਜੇ ਕੋਈ ਕਹੇ ਵੀ ਸਮੁੰਦਰ ਜਿਹੜਾ ਹੈ ਉਹ ਮੇਰੇ ਨਾਲੇ ਵਿੱਚ ਆ ਜਾਏ ਤੇ ਨਾਲੇ ਦਾ ਕੀ ਹਾਲ ਹੋਏਗਾ? ਸਮੁੰਦਰ ਤਾਂ ਸਮੁੰਦਰ ਹੈ, ਨਾਲਾ ਸਮੁੰਦਰ ਵਿੱਚ ਜਾ ਸਕਦਾ, ਸਮੁੰਦਰ ਨਾਲੇ ਵਿੱਚ ਨਹੀਂ ਆ ਸਕਦਾ। ਇਸ ਕਰਕੇ ਦਤਾਰ ਜੀ ਕਹਿੰਦੇ ਇੱਕ ਦੂ ਜੀਭਾਉ ਲੱਖ ਹੋਹੇ, ਲੱਖ ਹੋਵੇ ਲੱਖ ਵੀਸ, ਲੱਖ ਲੱਖ ਗੇੜਾ ਆਖੀ ਹੈ ਕਿਨੇ ਤੇਰਾ ਅੰਤ ਨਾ ਪਾਇਆ। ਇਹ ਜਿਬਿਆਨ ਇੱਕ ਨਹੀਂ, 20 ਹੋ ਜਾਣ, ਲੱਖਾਂ ਹੋ ਜਾਣ, ਤੇ ਇੱਕ ਇੱਕ ਤੋਂ ਲੱਖਾਂ ਵਾਰੀ ਆਖਿਆ ਜਾਏ, ਏਤ ਨਾਮ ਇਸ ਤਰ੍ਹਾਂ ਨਾਮ ਅਰਾਧਿਆ ਜਾਏ। ਦਤਾਰ ਪਿਤਾ ਜੀ ਕਹਿੰਦੇ ਜਗਦੀਸ਼ ਦਾ ਵਾਹਿਗੁਰੂ ਦਾ ਨਾਮ ਚੜ੍ਹੇ ਪੜ੍ਹਿਆ ਜਾਏ, ਏਤ ਰਾਹ ਪਤ ਪਵੜੀਆ ਚੜੀਐ ਹੋਏ ਅਕੀਸ, ਸੁਣ ਗੱਲਾਂ ਆਕਾਸ ਕੀ ਕੀਟਾ ਆਈ ਰੀਸ। ਦਾਤਾ ਜੀ ਕਹਿੰਦੇ ਉਹਦਾ ਅੰਤ ਪਾਣਾ ਇਉਂ ਹੈ ਜਿਵੇਂ ਆਕਾਸ਼ ਦੇ ਪੰਛੀ ਨੂੰ ਵੇਖ ਕੇ ਇੱਕ ਕੀੜਾ ਹੌਸਲਾ ਕਰ ਲਏ ਵੀ ਮੈਂ ਵੀ ਆਕਾਸ਼ ਵਿੱਚ ਉੱਡ ਸਕਦਾ। ਖੰਭ ਤਾਂ ਨਿਕਲ ਆਉਂਦੇ ਨਾ ਕੀੜਿਆਂ ਦੇ ਵੀ, ਪਰ ਦਾਤਾ ਜੀ ਕਹਿੰਦੇ ਕੀੜੇ ਦੇ ਖੰਭ ਨਿਕਲਣਾ ਚਿੰਤਾ ਦੀ ਗੱਲ ਹੈ, ਖੁਸ਼ੀ ਦੀ ਗੱਲ ਨਹੀਂ, ਕਿਉਂਕਿ ਜਦੋਂ ਕੀਟ ਦਾ ਖੰਭ ਨਿਕਲਦਾ ਉਹਦੀ ਮੌਤ ਉਦੋਂ ਹੀ ਤੈਅ ਹੋ ਜਾਂਦੀ ਹੈ। ਪੰਛੀ ਦੇ ਖੰਭ ਉਹਨੂੰ ਬਚਾਉਂਦੇ ਨੇ, ਜੀਵਨ ਦਿੰਦੇ ਨੇ, ਕੀਟ ਦੇ ਖੰਭ ਉਹਦੀ ਮੌਤ ਦਾ ਕਾਰਨ ਬਣਦੇ ਨੇ। ਭਾਵ ਇਹ ਹੈ ਕਿ ਜਦੋਂ ਇਨਸਾਨ ਉਹਦੇ ਵਿੱਚ ਸਮਾ ਜਾਣ ਦੇ ਲਈ
ਆਪਾਂ ਮਿਟਾ ਦੇਣ ਦੇ ਲਈ ਉਹਨੂੰ ਅਰਾਧਦਾ ਹੈ ਤੇ ਉਹਦਾ ਜੀਵਨ ਬਣਿਆ ਰਹਿੰਦਾ ਹੈ, ਸਮਾ ਜਾਂਦਾ ਹੈ। ਜੇ ਕਿਤੇ ਭਾਵਨਾ ਹੋਏ ਵੀ ਮੇਰੇ ਅੰਦਰ ਫੰਘ ਨਿਕਲ ਗਏ ਨੇ, ਖੰਭ ਨਿਕਲ ਗਏ ਨੇ, ਮੈਂ ਉਹਨੂੰ ਜਾਣਨਾ ਹੈ, ਫਿਰ ਸਮਝੋ ਉਹ ਮੌਤ ਹੈ, ਉਹ ਜਾਣ ਨਹੀਂ ਸਕਦਾ, ਪਚ ਪਚ ਕੇ ਹਾਰ ਹਾਰ ਕੇ ਮਰ ਜਾਏਗਾ। ਬ੍ਰਹਮਾ ਵਰਗਿਆਂ ਦੇ ਬਾਬਾ ਦਤਾਰ ਜੀ ਨੇ ਕਿਹਾ ਕਈ ਯੁੱਗ ਤੱਕ ਉਹਨਾਂ ਤਾੜੀ ਲਾਈ ਪਰ ਉਸ ਪਰਮਾਤਮਾ ਦਾ ਅੰਤ ਕੋਈ ਪਾ ਨਹੀਂ ਸਕਿਆ। ਦਾਤਾ ਜੀ ਕਹਿੰਦੇ ਗੁਰਮੁਖ ਨਾਮ ਧਿਆਏ, ਗੁਰਮੁਖ ਨੇ ਕੀ ਕਰਨਾ, ਗੁਰੂ ਦੀ ਮਤ ਲੈ ਕਰਕੇ ਧਿਆਉਣਾ ਹੈ, ਅਰਾਧਨਾ ਹੈ, ਤੇ ਅਰਾਧਨ ਵੇਲੇ ਬਿਰਤੀ ਕੀ ਹੋਣੀ ਚਾਹੀਦੀ ਹੈ, ਅਰਾਧਨ ਵੇਲੇ ਸਮਝ ਕੀ ਹੋਣੀ ਚਾਹੀਦੀ ਕਿ ਹੇ ਵਾਹਿਗੁਰੂ ਮੈਂ ਨਿਤਾਣਾ, ਮੈਂ ਨਿਮਾਣਾ, ਮੈਂ ਗਾਉਣ, ਮੈਂ ਤੁੱਛ, ਤੂੰ ਸਮਰੱਥ, ਤੂੰ ਵੱਡਾ, ਤੇ ਮੈਂ ਤਾਂ ਸਿਰਫ ਤੇਰੇ ਵਿੱਚ ਆਪਣਾ ਆਪਾ ਉਧੇਲਣਾ ਹੈ, ਤੂੰ ਸਮਰੱਥ ਹੈ, ਮੇਰੀ ਗੱਤ ਮੇਰੀ ਮਿੱਤ ਤਾਂ ਬੜੀ ਥੋੜੀ ਹੈ, ਮੈਂ ਨਹੀਂ ਜਾਣ ਸਕਦਾ, ਤੂੰ ਮੇਰੇ ਗੁਨਾਹਾਂ ਨਾ ਚਿਤਵੀ, ਮੇਰੇ ਔਗਣ ਨਾ ਚਿਤਵੀ, ਤੂੰ ਆਪਣੇ ਆਪ ਦੀ ਵਿਸ਼ਾਲਤਾ ਵੇਖੀ। ਬਸ ਇਹ ਅਰਾਧਨਾ ਇਸ ਢੰਗ ਨਾਲ ਜਦੋਂ ਕੋਈ ਕਰੇਗਾ ਸਮਾਇਆ, ਉਹਦੇ ਵਿੱਚ ਸਮਾ ਜਾਏਗਾ, ਉਹਦੇ ਵਿੱਚ ਟਿਕ ਜਾਏਗਾ। ਯੁਗ 36 ਗੁਬਾਰ ਤਿਸ ਹੀ ਪਾਇਆ। ਗੁਰੂ ਸਾਹਿਬ ਕਹਿੰਦੇ ਨੇ ਇੱਕ ਜੀ ਜਿਹਦਾ ਜਨਮ ਹੁਣੇ ਹੋਇਆ, ਇਸ ਸਦੀ ਵਿੱਚ ਹੋਇਆ, ਉਹ ਕਹੇ ਵੀ ਮੈਂ ਉਹਨੂੰ ਵੇਖਣਾ ਹੈ, ਉਹਨੂੰ ਜਾਣਨਾ। ਯੁਗ 36 ਗੁਬਾਰ, ਜਿਹੜਾ 36 ਯੁਗਾਂ ਤੱਕ ਗੁਬਾਰ ਰੂਪ ਵਿੱਚ ਰਿਹਾ। ਇਹ ਬਾਣੀ ਨੇ ਪ੍ਰੋੜਤਾ ਕੀਤੀ ਹੈ। ਯੁਗ 36 ਦਾ ਅਰਥ ਹੈ ਇੱਕ ਯੁਗ ਕਈ ਹਜ਼ਾਰ ਸਾਲਾਂ ਦਾ ਹੈ। ਇਹਦਾ ਭਾਵ ਇੱਥੇ ਇਉਂ ਲਈਏ ਵੀ ਕਈ ਯੁੱਗਾਂ ਤੱਕ ਜਿਹੜਾ ਚੌਂਕੜੀ ਮਾਰ ਕੇ ਨਿਰਗੁਣ ਸਰੂਪ ਵਿੱਚ ਹੀ ਰਿਹਾ। ਬਾਣੀ ਵਿੱਚ ਅਸੀਂ ਪੜ੍ਹਦੇ ਹਾਂ ਦਤਾਰ ਪਿਤਾ ਮਹਾਰਾਜ ਜੀ ਨੇ ਬਚਨ ਕੀਤੇ ਨੇ ਕਿ ਉਸ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਨੇ ਤਾੜੀ ਲਾਈ ਸਿਰਜਨ ਹਾਰ ਹੈ। ਤਾੜੀ ਦਾ ਅਰਥ ਹੈ ਸਮਾਧੀ ਲਾਈ। ਯੁੱਗ 36 ਕੇਤੇ ਗੁਬਾਰੇ, ਤਾੜੀ ਲਾਈ ਸਿਰਜਨ ਹਾਰੇ, ਕਿ ਕਈ ਯੁੱਗਾਂ ਤੱਕ ਉਹ ਨਿਰਗੁਣ ਰੂਪ ਵਿੱਚ ਹੀ ਰਿਹਾ, ਉਹਦੇ ਬਾਬਤ ਜਾਣਿਆ ਨਹੀਂ ਜਾ ਸਕਦਾ। ਅਰਬਦ ਨਰਬਦ ਧੁੰਦੂ ਕਾਰਾ, ਧਰਨ ਨਾ ਗਗਨ ਨਾ ਹੁਕਮ ਅਪਾਰਾ, ਨਾ ਦਿਨ ਰੈਨ ਚੰਦ ਨਾ ਸੂਰਜ, ਸੁਨ ਸਮਾਧ ਸਮਾਏਗਾ। ਸੁਨ ਸਮਾਧੀ ਵਿੱਚ 36 ਯੁੱਗ ਤੱਕ ਜਿਹੜਾ ਰਿਹਾ। ਗੁਰੂ ਸਾਹਿਬ ਕਹਿੰਦੇ ਤੂੰ ਅੱਜ ਪੈਦਾ ਹੋ ਕੇ ਆਖੇ ਵੀ ਮੈਂ ਉਹਦਾ ਅੰਤ ਪਾ ਲਵਾਂ, ਮੈਂ ਉਹਨੂੰ ਜਾਣ ਲਵਾਂ, ਕਹਿੰਦੇ ਨਹੀਂ। ਯੁੱਗ 36 ਗੁਬਾਰ ਹਨੇਰੇ ਵਿੱਚ ਸੁਨ ਵਿੱਚ ਤਿਸ ਹੀ ਪਾਇਆ, ਉਹਦੀ ਮੌਜ ਸੀ, ਬੈਠਾ ਰਿਹਾ ਨਿਰਗੁਣ ਰੂਪ ਵਿੱਚ ਬੈਠਾ ਰਿਹਾ, ਉਹਦੀ ਮੌਜ ਸੀ, ਸਰਗੁਣ ਹੋ ਗਿਆ। ਜਲਾ ਬਿੰਬ ਅਸਰਾਲ ਤਿੰਨੇ ਵਰਤਾਇਆ। ਵੇਖੋ ਕਿੰਨੀ ਕਮਾਲ ਦੀ ਗੱਲ, ਕਿੰਨੇ 100 ਸਾਲ ਪਹਿਲਾਂ ਗੁਰੂ ਸਾਹਿਬ ਜੀ ਕਰ ਰਹੇ ਨੇ ਕਿ ਪਰਮਾਤਮਾ ਪਹਿਲਾਂ ਯੁੱਗ 36 ਗੁਬਾਰ ਵਿੱਚ ਬੈਠਾ, ਫਿਰ ਉਹਨੇ ਹਰ ਪਾਸੇ ਪਾਣੀ ਪਾਣੀ ਕਰ ਦਿੱਤਾ। ਅੱਜ ਦੀ ਸਾਇੰਸ ਵੀ ਇਹ ਗੱਲ ਮੰਨਦੀ ਹੈ, ਖੋਜਾਂ ਵੀ ਇਹ ਮੰਨਦੀਆਂ ਨੇ ਵੀ ਜਦੋਂ ਇਹ ਸ੍ਰਿਸ਼ਟੀ ਬਣੀ ਸਭ ਤੋਂ ਪਹਿਲਾਂ ਗੈਂਸਾਂ ਸਨ, ਧੁੰਦ ਸੀ, ਤੇ ਗੁਰੂ ਸਾਹਿਬ ਨੇ ਕਿਹਾ ਵੀ ਅਰਬਦ ਨਰਬਦ ਧੁੰਦੂ ਕਾਰਾ, ਉਸ ਤੋਂ ਬਾਅਦ ਕੀ ਬਣਿਆ, ਪਾਣੀ ਬਣਿਆ, ਪਹਿਲਾ ਪਾਣੀ ਜੀਓ ਹੈ, ਪਾਣੀ ਬਣਿਆ ਸਾਰੇ ਪਾਸੇ, ਪਾਣੀ ਤੋਂ ਫਿਰ ਕੀਟ ਜੀਵ ਪੈਦਾ ਹੋਏ, ਅੰਬੀਬਾ ਪੈਦਾ ਹੋਇਆ, ਜੀਵ ਪੈਦਾ ਹੋਏ, ਉਸ ਤੋਂ ਬਾਅਦ ਫਿਰ ਅੱਗੇ ਸ੍ਰਿਸ਼ਟੀ ਚੱਲੀ, ਤੇ ਗੁਰੂ ਸਾਹਿਬ ਜੀ ਵੀ ਉਹੀ ਕਿਰਪਾ ਕਰਦੇ ਨੇ। ਜਲਾ ਬਿੰਬ ਅਸਰਾਲ, ਜਲਾ ਬਿੰਬ, ਜਲਾ ਦਾ ਅਰਥ ਵੀ ਪਾਣੀ, ਬਿੰਬ ਦਾ ਅਰਥ ਵੀ ਪਾਣੀ, ਅਸਰਾਲ ਦਾ ਅਰਥ ਹੈ ਭਿਆਨਕ। ਕਹਿੰਦੇ ਇੰਨਾ ਕੁ ਪਾਣੀ ਸੀ ਭਿਆਨਕ ਰੂਪ ਅੰਦਰ, ਹਰ ਪਾਸੇ ਜਲ ਥਲ ਹੋ ਗਈ, ਹਰ ਪਾਸੇ ਜਲ ਥਲ ਸੀ, ਤਿੰਨੇ ਵਰਤਾਇਆ। ਉਸ ਨਿਰਗੁਣ ਸਰੂਪ ਨੇ ਪਹਿਲਾਂ ਆਪਣੇ ਆਪ ਨੂੰ ਸੁੰਨ ਅਵਸਥਾ ਵਿੱਚ ਰੱਖਿਆ, ਫਿਰ ਉਸਨੇ ਪਾਣੀ ਵਰਾਇਆ, ਸਾਰੇ ਪਾਸੇ ਪਾਣੀ ਹੀ ਪਾਣੀ ਹੋ ਗਿਆ। ਉਸ ਪਾਣੀ ਵਿੱਚ ਜੀਵ ਪੈਦਾ ਹੋਏ, ਕਿੰਨਾ ਚਿਰ, ਨੀਲ ਅਨੀਲ ਅਗੰਮ ਸਰਜੀਤ ਸੁਭਾਇਆ, ਨੀਲ ਅਨੀਲ ਇਹ ਗਿਣਤੀ ਹੈ, ਜਿਵੇਂ ਆਪਾਂ ਗਿਣਤੀ ਕਰਦੇ ਹਾਂ ਨਾ, ਲੱਖ ਕਰੋੜ ਅਰਬ ਖਰਬ ਅਸੰਖ ਪਦਮ ਨੀਲ ਅਨੀਲ, ਇਦੋਂ ਅੱਗੇ ਗਿਣਤੀ ਮੁੱਕ ਜਾਂਦੀ ਹੈ, ਇਸ ਤੋਂ ਅੱਗੇ ਗਿਣਤੀ ਨਹੀਂ। ਅਨੀਲ ਨੂੰ ਕਿੰਨੀ ਵਾਰੀ ਭਾਵੇਂ ਕਰ ਲਓ, 100 ਤੋਂ 10 ਦਸ਼ਕ ਤੋਂ ਆਪਾਂ ਗਿਣਤੀ ਸ਼ੁਰੂ ਕੀਤੀ, ਖਰਬ ਤੱਕ ਗਈ, ਅਰਬ ਤੱਕ ਗਈ, ਨੀਲ ਅਸੰਖ ਪਦਮ ਤੱਕ ਜਾਂਦੀ। ਗੁਰੂ ਸਾਹਿਬ ਕਹਿੰਦੇ ਵੀ ਇੰਨੀ ਸਾਰੀ ਗਿਣਤੀ ਕਰ ਲਓ ਤੁਸੀਂ, ਫਿਰ ਵੀ ਕਹਿਣਾ ਪਏਗਾ ਵੀ ਗਿਣਤੀ ਮੁੱਕ ਗਈ। ਸਰਜੀਤ ਸੁਭਾਇਆ, ਉਹ ਪਰਮਾਤਮਾ ਸੁਰਜੀਤ ਅਵਸਥਾ ਵਿੱਚ, ਜਿੰਦ ਦੀ ਅਵਸਥਾ ਵਿੱਚ ਪਾਣੀ ਰੂਪ ਵਿੱਚ ਪਸਰਿਆ ਰਿਹਾ, ਪਹਿਲਾਂ ਸੁੰਨ ਅਵਸਥਾ ਵਿੱਚ ਰਿਹਾ, ਫਿਰ ਪਾਣੀ ਦੀ ਅਵਸਥਾ ਵਿੱਚ ਰਿਹਾ, ਫਿਰ ਕੀ ਪੈਦਾ ਕੀਤਾ, ਅਗਨ ਉਪਾਈ ਵਾਦ ਭੁੱਖ ਤਿਹਾਇਆ, ਇਹ ਜੀਵਾਂ ਵਿੱਚ ਪੈਦਾ ਹੋ ਗਿਆ ਉਸ ਪਰਮਾਤਮਾ ਦੀ ਮਾਇਆ। ਅਗਨ ਪੈਦਾ ਹੋਈ, ਉਪਾਈ ਪੈਦਾ ਕੀਤੀ, ਵਾਦ ਕ੍ਰੋਧ ਪੈਦਾ ਕੀਤਾ, ਤਪਸ਼ ਪੈਦਾ ਕੀਤੀ ਕਹਿ ਲਈ ਉਹਦੀ, ਭੁੱਖ ਤਿਹਾਇਆ, ਭੁੱਖ ਤੇ ਤ੍ਰੇਹ ਪੈਦਾ ਕੀਤੀ ਜੀਵਾਂ ਦੇ ਅੰਦਰ, ਉਹਦੇ ਅਨੁਸਾਰ ਹੀ ਫਿਰ ਸਾਰੀ ਸ੍ਰਿਸ਼ਟੀ ਬਣੀ। ਦਾਤਾ ਜੀ ਕਹਿੰਦੇ ਅਗਨ ਉਪਾਈ ਵਾਦ ਭੁੱਖ ਤਿਹਾਇਆ,
उस परमात्मा ने अपनी शक्ति तो सारा कुछ बनाया। शक्ति जड़ है, माया नु चेतन नहीं मनिया गया विद्वाना ने, माया जड़ है, माया दा स्वामी जेड़ा है वह चेतन है। माया जिहड़ी जड़ है, असी जिस माया विच रहने हां इह जड़, जड़ दा अर्थ है इउं कह लई भी मुरदा। हुण मुरदा जिहड़ी परमात्मा दी मुरदा चीज है वह वेखो की कुछ बना रही है, किन्ना कुछ कुछ है, पर अपने आप च कुछ नहीं, अपने आप च मुरदा है। जिवें इउं समझी मिट्टी है, मिट्टी तो बर्तन बनता है, मिट्टी तो प्याला बनता है, मिट्टी तो कासा बनता है, कुछ भी भांडा असी बनाइए पर मिट्टी मिट्टी है, जड़ है, अपने आप च कुछ नहीं बना सकती। उन्हूं कौन बनांदा है? उन्हूं कुम्हार बनांदा है, अपने चक ते रखता है, उस मिट्टी तो फिर सारे भांडे बन जाते ने। इसे तरह माया जड़ है, अपने आप च कुछ नहीं, पर गुरु साहब कहिंदे कुम्हार है एक जो माटी गूंदी, बहुविध बानी लाई, काहू मैं मोती मुक्ताहल काहू ब्याह उपाई। कहिंदे परमात्मा ने मिट्टी दे भांडे बना दिते, किसे विच मोती फुल जड़ दिते कुम्हार ने, किसे च कालख ला दिती, किसे नू विंगा बना दिता, किसे नू सिद्धा बना दिता, पर कुम्हार दी दृष्टि विच सारी मिट्टी है। उन्हूं पता है कि जिन्हू जिवें मैं बनाया, जदों जी करांगा फिर ढाल के बना लांगा, उही मिट्टी है, उन्हूं ढाल के होर भांडे बना लैंदा। कहिंदे माया मिट्टी है, जड़ है, अपने आप विच कुछ नहीं, पर उन्हूं सिरजन वाली चेतना जिहड़ी ओह ब्रह्म है। साडे अंदर दोवें रूप ने। चेतनता की है? जे असी बोल रहे हां, हर जियो गुफा अंदर रख के वाजा पवन वजाया, वजाया वाजा पौन नौ द्वारे प्रगट की, दसवां गुप्त रखाया, वह दसम दरबार के अंदर चेतना उहदी शक्ति जिहड़ी है गुप्त रूप विच सारे कार्य कर रही है। वह आप गुप्त बैठा है पर उहदा हुक्म चलदा है। जिवें कोई बादशाह गुप्त रूप विच बैठता है, वह सारिया के कोल आके तो ना कल कल कहता भी आह मेरा हुक्म है, तू मन, आ मेरा हुक्म है, आ मेरा परवाना है। उसकी कार तो अपने आप हो रही है, वह एक थां ते बैठा, एक कुर्सी ते बैठा, अपना परवान छड़दा है, फरमान दिंदा है, हुक्म दिंदा है, एक खिण अंदर सारे संसार विच लागू हो जाता है, सारे देश विच लागू हो जाता है। गुरुदेव जी कहिंदे इसे तरह वह अकाल पुरख वाहगुरु सिरजनहार परमात्मा ने इस जड़ नूं अपना हुक्म दिता है, माया नूं अपनी चेतना दे करके, अपनी शक्ति दे करके तोरिया है कि जिन्ना चिर मैं तेरे नाल रहांगा, मेरी शक्ति तेरे कोल चेतना होएगी, तू सारे कार्य करदी रहेंगी। जिस दिन मेरा जी करेगा मैं अपना आपा तेरे चो कढ लांगा, तू मिट्टी की ढेरी हो जाएगी, तू अपने आप विच कुछ नहीं। बस यही समझाया भी ये माया सेव ते शक्ति ये दोवें परमात्मा ने शुरू किते, उहदियां रूप ने, पर शिव अगे शक्ति हारिया। शिव है सता ते शक्ति है माया, कि शक्ति वाले तो शक्ति हार जांदी जिहदी शक्ति है। परमात्मा की माया परमात्मा तो बिना किसी होर तो नहीं हारदी, बड़ी ताकत वाली है जड़ रूप है पर बड़ी पावर है इहदे विच, क्योंकि परमात्मा की ताकत है ना, वह किसे तो नहीं हारती। जे उन्हूं कोई मार सकता है, हरा सकता है, तो एक परिपूर्ण परमात्मा ही है जो उहदी शरण में आ गए। गुरु साहब जी कहिंदे माया उन्हां दी शरण में चली जाती, क्योंकि उन्हूं पता लग जाता है ये मेरे स्वामी दे हो गए, ये मेरे मालक दे हो गए ने। हुण जिहड़े मालक दे हो गए ने, मालक की दासी उन्हां दी भी दासी बन जाती, जिहड़े मालक दे प्यारे बन गए उहदी दासी उहदी भी दासी बन जाती। सो गुरदेव जी कहिंदे उस परमात्मा ने ये माया पैदा की, अगन पैदा की, वाद विवाद पैदा किया, भुख तिहे पैदा की, गर्मी सर्दी पैदा की, दुनिया कै सिर काल, काल पैदा किया, फिर दुनिया के सिर ते रखिया, सिर उपर है ये जिहड़ा काल दा जम दा जिहड़ा हुक्म है परवाना है। कहिंदे दुनिया कै सिर, सिर दे उत्ते

ਵਿੱਚ ਸਮਾ ਗਿਆ ਹਾਂ, ਫਿਰ ਉਹਦੇ ਤੇ ਮੌਤ ਦਾ ਭੈ ਨਹੀਂ ਆਉਂਦਾ, ਮੌਤ ਨੂੰ ਡਰਾਂਦੀ ਨਹੀਂ, ਉਹ ਮੌਤ ਤੋਂ ਆਜ਼ਾਦ ਹੋ ਜਾਂਦਾ। ਪਰ ਸਿਰਜਣਹਾਰ ਪਰਮਾਤਮਾ ਹੀ ਹੈ, ਕਾਲ ਦਾ ਸਿਰਜਣਹਾਰ ਵੀ ਉਹ ਹੈ, ਮੌਤ ਦਾ ਸਿਰਜਣਹਾਰ ਵੀ ਉਹੀ ਹੈ। ਤਾਂ ਹੀ ਗੁਰੂ ਸਾਹਿਬ ਜੀ ਨੇ ਬਚਨ ਕੀਤੇ ਨਾ ਦਸਮ ਪਾਤਸ਼ਾਹ ਜੀ ਨੇ, ਨਮੋ ਕਾਲ ਕਾਲੇ, ਹੇ ਵਾਹਿਗੁਰੂ ਤੈਨੂੰ ਨਮਸਕਾਰ ਹੈ, ਤੂੰ ਕਾਲ ਦਾ ਵੀ ਕਾਲ ਹੈ, ਤੂੰ ਮਹਾਂਕਾਲ ਹੈ, ਮੌਤ ਨੂੰ ਵੀ ਮੌਤ ਦਿੰਦਾ ਹੈ, ਜਮ ਵੀ ਤੇਰੇ ਅਧੀਨ ਹੈ। ਦੁਨੀਆ ਕੈ ਸਿਰ ਕਾਲ ਦੂਜਾ ਪਾਇਆ, ਰੱਖੈ ਰੱਖਣ ਹਾਰ ਜਿਨ ਸ਼ਬਦ ਬੁਝਾਇਆ। ਅਖੀਰ ਗੁਰੂ ਸਾਹਿਬ ਜੀ ਨੇ ਕਿਰਪਾ ਕਰ ਦਿੱਤੀ, ਇਸ ਸਾਰੇ ਵਰਤਾਰੇ ਵਿੱਚ ਪਰਮਾਤਮਾ ਆਪਣੇ ਆਪ ਨੂੰ ਸਦੀਵੀ ਰੱਖਦਾ ਹੈ ਤੇ ਉਸ ਗੁਰਮੁਖ ਨੂੰ ਰੱਖਦਾ ਹੈ। ਰੱਖੈ ਰੱਖਣ ਹਾਰ, ਇਸ ਮਾਇਆ ਤੋਂ, ਇਸ ਘੁੰਮਣ ਘੇਰੀ ਤੋਂ ਕੌਣ ਬਚਦਾ ਹੈ? ਜਿਨ ਸ਼ਬਦ ਬੁਝਾਇਆ, ਜਿਸ ਨੂੰ ਸ਼ਬਦ ਵਿੱਚੋਂ ਸੋਝੀ ਆ ਗਈ, ਜਿਹੜਾ ਸ਼ਬਦ ਨਾਲ ਜੁੜ ਗਿਆ, ਜਿਹਨੂੰ ਸ਼ਬਦ ਵਿੱਚੋਂ ਸਮਝ ਆ ਗਈ ਕਿ ਉਹ ਅਕਾਲ ਪੁਰਖ ਵਾਹਿਗੁਰੂ ਦਾ ਸ਼ਬਦ। ਸ਼ਬਦ ਕੀ? ਉਹਦਾ ਹੁਕਮ, ਉਹਦਾ ਭਾਣਾ, ਉਹਦੀ ਰਜ਼ਾ, ਇਹੀ ਸ਼ਬਦ ਹੈ। ਜਿਸ ਨੂੰ ਸ਼ਬਦ ਸਮਝ ਆ ਗਿਆ, ਬੁਝਾਇਆ, ਪਰਮਾਤਮਾ ਨੇ ਉਹਨੂੰ ਆਪਣਾ ਆਪਾ ਬੁਝਾ ਦਿੱਤਾ, ਤੇ ਜਿਹਨੇ ਰੱਬ ਨੂੰ ਬੁਝ ਲਿਆ, ਫਿਰ ਮਾਇਆ ਦਾ ਜੰਜਾਲ, ਕਿੰਨਾ ਵੀ ਮਾਇਆ ਦਾ ਚੱਕਰ ਹੋਵੇ, ਮੱਕੜ ਜਾਲ ਹੋਵੇ, ਜਦੋਂ ਸਿੱਧਾ ਰਾਹ ਮਿਲ ਗਿਆ, ਜਿਵੇਂ ਪਹੇਲੀਆਂ ਹੁੰਦੀਆਂ ਨਾ, ਉਹਦੇ ਵਿੱਚੋਂ ਇੱਕ ਰਾਹ ਲੱਭ ਗਿਆ ਵੀ ਆਹ ਪਰਮਾਤਮਾ ਤੱਕ ਜਾਂਦਾ, ਫਿਰ ਬੰਦਾ ਆਲੇ ਦੁਆਲੇ ਨਹੀਂ ਵੇਖਦਾ ਵੀ ਕਿਹੜੇ ਰਾਹ ਵਿੰਗੇ ਟੇਢੇ, ਕਿਵੇਂ ਬੁਝਾਰਤਾਂ ਪਾਈਆਂ ਗਈਆਂ ਨੇ। ਗੁਰਦੇਵ ਜੀ ਕਹਿੰਦੇ ਸਭ ਕੁਝ ਮਿਟ ਜਾਂਦਾ, ਸਿਰਫ ਇੱਕ ਸਿੱਧਾ ਤੇ ਪੱਧਰਾ ਰਾਹ ਰਹਿੰਦਾ ਹੈ, ਉਹਦਾ ਸੰਬੰਧ ਉਹਦੇ ਨਾਲ ਬਣ ਜਾਂਦਾ, ਬਾਕੀ ਸਾਰੇ ਰਾਹ ਛੱਡ ਦਿੰਦਾ। ਜਿਹਨੂੰ ਦਤਾਰ ਪਿਤਾ ਮਹਾਰਾਜ ਨੇ ਬਚਨ ਕਹਿਣਾ, ਮੰਨੈ ਮਗ ਨਾ ਚੱਲੈ ਪੰਥ, ਮੰਨੈ ਧਰਮ ਸੇਤੀ ਸੰਬੰਧ। ਸ਼ਬਦ ਬੁਝਾਇਆ, ਉਹ ਮਗਾਂ ਤੋਂ, ਪੰਥਾਂ ਤੋਂ, ਰਸਤਿਆਂ ਤੋਂ, ਭਟਕਣਾ ਤੋਂ ਮਿਟ ਜਾਂਦਾ ਤੇ ਸਿੱਧਾ ਸੰਬੰਧ ਧਰਮ ਨਾਲ ਬਣਾਉਂਦਾ। ਧਰਮ ਦਾ ਅਰਥ ਹੈ ਪਰਮੇਸ਼ਵਰ ਨਾਲ, ਉਹ ਪਰਮਾਤਮਾ ਨਾਲ ਆਪਣਾ ਸੰਬੰਧ ਜੋੜ ਲੈਂਦਾ। ਜਿਹੜੇ ਰਾਹ ਤੋਂ ਉਹਨੂੰ ਮਿਲ ਜਾਂਦਾ ਉਹ ਮੁਬਾਰਕ ਹੈ, ਗੁਰੂ ਦੇ ਹੁਕਮ ਵਿੱਚ ਰਹਿ ਕੇ, ਗੁਰੂ ਦੀ ਕਿਰਪਾ ਵਿੱਚ ਰਹਿ ਕਰਕੇ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਵਿੱਚ ਅਭੇਦਤਾ ਹਾਸਲ ਹੁੰਦੀ ਹੈ। ਨਾ ਕਿ ਕੋਈ ਜਿੱਡਾ ਮਰਜ਼ੀ ਜਤੀ ਸਤੀ ਬਣ ਜਾਏ, ਜਿੱਡਾ ਮਰਜ਼ੀ ਨਾਥ ਜੋਗੀ ਪੀਰ ਗੌਂਸ ਬਣ ਜਾਏ, ਵੱਡਾ ਅਵਤਾਰੀ ਬਣ ਜਾਏ, ਗੁਰਦੇਵ ਪਿਤਾ ਮਹਾਰਾਜ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਕਹਿੰਦੇ ਕੋਈ ਉਹਦਾ ਅੰਤ ਨਹੀਂ ਪਾ ਸਕਦਾ। ਇਸ ਕਰਕੇ ਜਦੋਂ ਵੀ ਪਰਿਪੂਰਨ ਪਰਮਾਤਮਾ ਦੀ ਪ੍ਰੀਤੀ ਵਾਲੇ ਪਾਸੇ ਜੁੜੀਏ, ਲੱਗੀਏ, ਥੋੜਾ ਸਮਾਂ ਲੱਗੀਏ, ਬਹੁਤਾ ਸਮਾਂ ਲੱਗੀਏ, ਇਸ ਭਾਵ ਨਾਲ ਬੈਠੀਏ ਵੀ ਪਰਮਾਤਮਾ ਮੈਂ ਤੇਰਾ ਅੰਤ ਪਾਉਣ ਲਈ ਨਹੀਂ ਬੈਠਾ, ਮੈਂ ਤੇ ਆਪਣਾ ਅੰਤ ਕਰਨ ਲਈ ਬੈਠਾ। ਜਿਹਨ ਮੇਰੇ ਅੰਦਰ ਦੀ ਹੰਗਤਾ ਹੈ, ਮੇਰੇ ਅੰਦਰ ਦੀ ਹਉਮੈ ਹੈ, ਬਸ ਉਹਦਾ ਅੰਤ ਹੋ ਜਾਏ ਤੇ ਮੈਂ ਬੇਅੰਤ ਵਿੱਚ ਰਲ ਜਾਵਾਂ। ਤੂੰ ਬੇਅੰਤ ਹੈ, ਮੈਂ ਅੰਤ ਵਿੱਚ ਹਾਂ, ਮੈਂ ਹੱਦ ਵਿੱਚ ਹਾਂ, ਤੂੰ ਬੇਹੱਦ ਹੈ, ਤੇ ਮੈਂ ਤੈਨੂੰ ਕਿਵੇਂ ਪਾ ਸਕਦਾ? ਮੈਂ ਆਪਣੀਆਂ ਹੱਦਾਂ ਤੋੜ ਕੇ, ਮੈਂ ਆਪਣਾ ਅੰਤ ਕਰਾ ਕੇ ਬੇਅੰਤ ਵਿੱਚ ਸ਼ਾਮਿਲ ਹੋਣਾ ਚਾਹੁੰਦਾ। ਜਦੋਂ ਕੋਈ ਇਸ ਭਾਵਨਾ ਨਾਲ ਚੱਲਦਾ ਹੈ ਤਾਂ ਦਤਾਰ ਜੀ ਕਹਿੰਦੇ ਗੁਰਮੁਖ ਨਾਮ ਧਿਆਏ ਆਪ ਸਮਾਇਆ, ਉਹਦੇ ਵਿੱਚ ਸਮਾ ਜਾਂਦਾ। ਸਤਿਗੁਰੂ ਜੀ ਕਿਰਪਾ ਕਰਨ, ਦਰੋਂ ਕਰੂੰ ਨਾਮਦਾਨ, ਗੁਰਸਿੱਖੀ ਜੀਵਨ ਚੜ੍ਹਦੀ ਕਲਾ ਬਖਸ਼ਿਸ਼ ਕਰਕੇ ਨਿਵਾਜਨ। ਗੁਰੂ ਕਿਰਪਾ ਸਦਕਾ ਮਲਾਰ ਰਾਗ ਦੀਆਂ 9 ਪੌੜੀਆਂ ਦੀ ਆਪਾਂ ਵਿਚਾਰ ਕਰ ਚੁੱਕੇ ਹਾਂ, ਕੱਲ 10ਵੀਂ ਪੌੜੀ ਦੇ ਸਲੋਕਾਂ ਨੂੰ ਆਪਾਂ ਵਿਚਾਰਾਂਗੇ। ਭੁੱਲਾਂ ਚੁੱਕਾਂ ਦੀ ਖਿਮਾ ਆਓ, ਸਤਿਕਾਰਯੋਗ ਭਾਈ ਸਾਹਿਬ ਭਾਈ ਪ੍ਰਤਪਾਲ ਸਿੰਘ ਜੀ ਰਸੀਲਾ, ਉਹਨਾਂ ਪਾਸੋਂ ਅੰਮ੍ਰਿਤ ਬਾਣੀ ਦਾ ਕੀਰਤਨ ਸਰਵ

ਬੋਲਣਾ ਜੀ ਸਤਨਾਮ ਸ੍ਰੀ ਵਾਹਿਗੁਰੂ ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਇ ਵਾਰ ਸ੍ਰੀ ਭਗਵਤੀ ਜੀ ਕੇ ਪਾਤਸ਼ਾਹੀ ਦਸਵੇਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰੰਗਤ ਗੁਰ ਤੇ ਅਮਰਦਾਸ ਰਾਮਦਾਸ ਉਮੀ ਸਹਾਏ ਅਰਜੁਨ ਹਰ ਗੋਬਿੰਦ ਨੂੰ ਸਿਮਰਾਂ ਸ੍ਰੀ ਹਰ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਏ ਜਿਸ ਚਿੱਠੇ ਸਭ ਤੋਂ ਜਾਏ ਤੇਗ ਬਹਾਦਰ ਸਿਮਰੈ ਕਰਨੌਨ ਦਿਆਵੇ ਧਾਏ ਸਭ ਥਾਈ ਹੋਏ ਸਹਿ ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਸਭ ਥਾਈ ਹੋਏ ਸਹਾਇ ਦਸਮ ਪਾਤਸ਼ਾਹੀਆਂ ਦੀ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਰੱਖੇ ਬੋਲੋ ਜੀ ਪੰਜਾਂ ਪਿਆਰਿਆਂ ਚੋਂ ਹਰ ਸਭ ਜਾਦਿਆਂ ਚਾਲੀ ਮੁਕਤਿਆਂ ਅੱਠੀਆਂ ਜਪੀਆਂ ਤਪੀਆਂ ਜਨਾਮ ਜਪਿਆ ਵੱਢ ਕੇ ਛਕਿਆ ਦੇਖ ਚਲਾਈ ਤੇਗ ਵਾਹੀ ਦੇਖ ਕੇਂਦਰਿਤ ਕੀਤਾ ਤਿੰਨਾਂ ਪਿਆਰਿਆਂ ਸਤਿਆਰਿਆਂ ਦੀ ਕਮਾਈ ਦਾ ਧਿਆਨ ਧਰਕੇ ਖਾਲਸਾ ਜੀ ਸਾਹਿਬ ਬੋਲੋ ਜੀ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇ ਸੀਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜੇ ਆਰਿਆਂ ਨੂੰ ਚੜਾਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਿਹਾਰੇ ਸਿੱਖੀ ਕੇਸਾ ਸਵਸਾ ਸਿੰਘ ਨਿਭਾਈ ਤਿੰਨਾਂ ਦੀ ਕਮਾਈ ਦਾ ਧਿਆਨ ਧਰਕੇ ਖਾਲਸਾ ਜੀ ਸਾਹਿਬ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰਕੇ ਬੋਲੋ ਜੀ ਪ੍ਰਥਮੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿਤਾਵੇ ਚਿਤਾਵਨ ਕਾ ਸਦਕਾ ਸਰਬ ਸੁਖੋਏ ਜਹਾਂ ਜਹਾਂ ਖਾਲਸਾ ਜੀ ਸਭ ਤਾਂ ਦਾ ਰਸ਼ਰਿਆਏ ਦੇਖ ਤੇ ਫਤਿਹ ਬਿਰਤ ਕੀ ਪਾਏ ਪੰਥ ਕੀ ਜੀ ਸ੍ਰੀ ਸਾਹਿਬ ਜੀ ਸਹਾਏ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਰਦਾਨ ਨਾਮਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਦਰਸ਼ਨ ਇਸ਼ਨਾਨ ਚੁੱਕਿਆਂ ਝੰਡੇ ਵੰਗੇ ਜੁਗ ਹੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਸਿੱਖਾਂ ਦਾ ਮਨ ਨੀਵਾਂ ਮਤ ਉੱਚੇ ਮਤ ਪਤ ਕਾਰਾ ਕਾ ਆਪ ਵਾਹਿਗੁਰੂ ਹੈ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਇ ਦਾ ਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਖੁੱਲ੍ਹੇ ਦਰਸ਼ਨਦਾਰ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਫਿਰ ਮਾਣਿਓ ਕਿ ਮਾਨ ਨਕਾਣਿਓ ਕਿ ਤਾਂ ਨਿਉਟਿਆਂ ਦੀ ਓਟ ਸੱਚੇ ਪਿਤਾ ਵਾਹਿਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਓ ਆਪ ਜੀ ਦੇ ਚਰਣਾਂ ਅਰਦਾਸ ਬੇਨਤੀ ਮਹਾਰਾਜ ਜੀ ਆਪ ਜੀ ਦੀ ਮਹਾਨ ਬਖਸ਼ਿਸ਼ ਹੋਈ ਪਾਵਨ ਹਜ਼ੂਰੀ ਅੰਦਰ ਰਾਤਰੀ ਦੇ ਦੀਵਾਨ ਸਜਾਏ ਗਏ ਸਜੇ ਹੋਏ ਦੀਵਾਨਾਂ ਵਿੱਚ ਆਰਤੀ ਸ਼ਬਦ ਕੀਰਤਨ ਚੱਲ ਰਹੀ ਲੜੀਵਾਰ ਗੁਰ ਸ਼ਬਦ ਦੀਆਂ ਵਿਚਾਰਾਂ ਉਪਰੰਤ ਅੰਮ੍ਰਿਤ ਬਾਣੀ ਦੇ ਸ਼ਬਦ ਕੀਰਤਨ ਹੋਏ ਮਹਾਰਾਜ ਜੀ ਸਮੁੱਚੇ ਸੇਵਾ ਨਿਭਾਉਂਦਿਆਂ ਬਾਣੀ ਪੜ੍ਹਦਿਆਂ ਕੀਰਤਨ ਕਰਦਿਆਂ ਵਿਚਾਰਾਂ ਕਰਦਿਆਂ ਆਪ ਜੀ ਦੀ ਸੇਵਾ ਸੰਭਾਲ ਕਰਦੇ ਹੋਈਆਂ ਬੇਅੰਤ ਫੁੱਲਾਂ ਬਖਸ਼ ਦੇਣੀਆਂ ਜੀ ਅੱਗੇ ਵਾਸਤੇ ਸਮਰਥ ਬਖਸ਼ਿਸ਼ ਕਰਨੀ ਸ਼ੁੱਧ ਗੁਰਬਾਣੀ ਗਾਇਨ ਕਰਨ ਦਾ ਬਾਲ ਉਦਮ ਬਖਸ਼ਿਸ਼ ਕਰਨਾ ਜੀ ਬਾਣੀ ਦਾ ਭਾਵ ਆਈਆਂ ਸੰਗਤਾਂ ਦੇ ਹਿਰਦਿਆਂ ਤੇ ਵਸਾਉਣਾ ਆਈਆਂ ਸੰਗਤਾਂ ਦੀ ਹਾਜ਼ਰੀ ਦਰ ਪ੍ਰਵਾਨ ਕਰਨੀ ਸਭਨਾਂ ਦੀਆਂ ਤਿਲ ਫੁੱਲ ਪਿਟਾਵਾਂ ਦਰ ਪ੍ਰਵਾਨ ਕਰਨੀਆਂ ਸਭਨਾਂ ਨੂੰ ਦਰੋਂ ਕਰਨ ਨਾਮਦਾਨ ਗੁਰ ਸਿੱਖੀ ਜੀਵਨ ਬਖਸ਼ਿਸ਼ ਕਰਨਾ ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਕਿਰਪਾ ਕਰਨੀ ਮਹਾਰਾਜ ਜੀ ਦੁੱਖਾਂ ਕਲੇਸ਼ਾਂ ਰੋਗਾਂ ਦਾ ਨਾਸ਼ ਕਰਨਾ ਜੀ ਸੁੱਖਾਂ ਦਾ ਪ੍ਰਕਾਸ਼ ਕਰਨਾ ਦੇਸ਼ਾਂ ਵਿਦੇਸ਼ਾਂ ਵਿੱਚ ਰੱਖਿਆ ਬਖਸ਼ਿਸ਼ ਕਰਨੀ ਮਹਾਰਾਜ ਜੀ ਬਿਨ ਸੰਗਤਾਂ ਦੂਰ ਦੁਰਾਡੇ ਬੈਠੇ ਘਰਾਂ ਵਿੱਚ ਲਾਇਓ ਗੁਰਬਾਣੀ ਦੇ ਜਾਪ ਸਰਵਣ ਕਰ ਰਹੀਆਂ ਹਨ ਜਾਪ ਸਰਵਣ ਕਰਦੇ ਆਪ ਜੀ ਦਾ ਧੰਨਵਾਦ ਕਰਦੇ ਆ ਬਿਰਤ ਮੈਂ ਗੁਰੂ ਘਰ ਵਾਸਤੇ ਗੁਰੂ ਘਰ ਦੇ ਸੇਵਾਦਾਰਾ ਸਿੰਘਾਂ ਵਾਸਤੇ ਉਹਨਾਂ ਨੇ ਭੇਟਾ ਕੀਤੀ ਮਹਾਰਾਜ ਜੀ ਸਾਰੀ ਸੰਗਤ ਦੀ ਹਾਜ਼ਰੀ ਦਰ ਪ੍ਰਵਾਨ ਕਰਨੀ ਸਭਨਾਂ ਦੀ ਮਾਇਆ ਸਫਲੀ ਕਰਨੀ ਕਿਰਤ ਕਮਾਈਆਂ ਬਰਕਤਾਂ ਪਾਉਣੀਆਂ ਸ਼ਰਧਾ ਭਾਵਨਾਵਾਂ ਸੰਪੂਰਨ ਕਰਨੀਆਂ ਜੀ ਆਪ ਦਰ ਕਰਦੇ ਸੇਵ ਭਾਈ ਰਾਗ ਉਪਾਧਿਆ ਵਾਹਿਗੁਰੂ ਜੀ ਦਾ ਸ਼ੁਕਰਾਨਾ ਕਰਦੇ ਹਾਂ ਗੁਰੂ ਘਰ ਵਾਸਤੇ ਬੇਅੰਤ ਮਾਇਆ ਭੇਟਾ ਕਰਦੇ ਹਨ ਕਿਰਪਾ ਕਰਨੀ ਸੇਵਕ ਪਰਿਵਾਰਾਂ ਦੀ ਭੇਟਾ ਦਰ ਪ੍ਰਵਾਨ ਕਰਨੀ ਪਰਿਵਾਰ ਨੂੰ ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਭਾਈ ਮਿਹਰਪਾਲ ਸਿੰਘ ਖੰਨਾ ਵਾਹਿਗੁਰੂ ਜੀ ਦਾ ਸ਼ੁਕਰਾਨਾ ਕਰਦੇ ਹਾਂ ਗੁਰੂ ਘਰ ਵਾਸਤੇ ਬੇਅੰਤ ਮਾਇਆ ਭੇਟਾ ਕਰਦੇ ਹਨ ਕਿਰਪਾ ਕਰਨੀ ਸੇਵਕ ਪਰਿਵਾਰਾਂ ਦੀ ਭੇਟਾ ਦਰ ਪ੍ਰਵਾਨ ਕਰਨੀ ਪਰਿਵਾਰ ਨੂੰ ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਜੀ ਹਰਮਨ ਕਲਸੀ ਦੇ 17ਵੇਂ ਜਨਮ ਦਿਨ ਤੇ ਵਾਹਿਗੁਰੂ ਜੀ ਦਾ ਸ਼ੁਕਰਾਨਾ ਕਰਦੇ ਹਾਂ ਬੀਬੀ ਜੀ ਸਵਿੰਦਰ ਕੌਰ ਗੁਰੂ ਘਰ ਵਾਸਤੇ ਬੇਅੰਤ ਮਾਇਆ ਭੇਟਾ ਕਰਦੇ ਹਨ ਕਿਰਪਾ ਕਰਨੀ ਜੀ ਸੇਵਕ ਪਰਿਵਾਰਾਂ ਦੀ ਭੇਟਾ ਦਰ ਪ੍ਰਵਾਨ ਕਰਨੀ ਪਰਿਵਾਰ ਨੂੰ ਦੇਹ ਰੋਗਤਾ ਤੰਦਰੁਸਤੀਆਂ ਪ੍ਰਦਾਨ ਕਰਨੀਆਂ ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਦਰ ਕਰਦੇ ਸੇਵਕ ਬੱਚੇ ਪ੍ਰਨੀਤ ਕੌਰ ਜੀ ਮਹਾਰਾਜ ਜੀ ਕੜਾਹ ਪ੍ਰਸ਼ਾਦੀ ਦੇਖ ਲੈ ਕੇ ਹਾਜ਼ਰ ਹੋਏ ਨੇ ਪ੍ਰਵਾਨ ਹੋਏ ਪ੍ਰਵਾਨ ਹੋਏ ਪ੍ਰਸ਼ਾਦ ਸੰਗਤ ਵਿੱਚ ਵਰਤੇ ਕਿਰਪਾ ਕਰਨੀ ਮਹਾਰਾਜ ਜੀ ਪਰਿਵਾਰਾਂ ਦੀ ਸ਼ਰਧਾ ਭਾਵਨਾਵਾਂ ਸੰਪੂਰਨ ਕਰਨੀਆਂ ਦਰੋ ਕਰੋ ਨਾਮਦਾਨ ਗੁਰਸਿੱਖੀ ਜੀਵਨ ਬਖਸ਼ਿਸ਼ ਕਰਨਾ ਚੜ੍ਹਦੀ ਕਲਾ ਬਖਸ਼ਿਸ਼ ਕਰਨ ਲਈ ਕਿਰਪਾ ਕਰੋ ਮਹਾਰਾਜ ਸਿੱਖ ਪੰਥ ਵਿੱਚ ਏਕਤਾ ਪ੍ਰੇਮ ਭਾਵਨਾ ਦੀ ਦਾਤ ਬਖਸ਼ਿਸ਼ ਕਰਨੀ ਜੀ ਖਾਲਸਾ ਪੰਥ ਨੂੰ ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਮਹਾਰਾਜ ਜੀ ਇਸ ਵੇਲੇ ਦੀਵਾਨਾਂ ਦੀ ਸੰਪੂਰਨਤਾ ਹੋਈ ਪਾਵਨ ਪਵਿੱਤਰ ਹੁਕਮਨਾਮਾ ਬਖਸ਼ ਕੇ ਸਾਰੀਆਂ ਸੰਗਤਾਂ ਨੂੰ ਨਿਹਾਲ ਕਰੋ ਜੀ ਸੇ ਗੁਰਮੁਖ ਪਿਆਰੇ ਮੇਰੇ ਨਾਲ ਜਿੰਨਾ ਮਿਲਿਆ ਆਪ ਜੀ ਦਾ ਨਾਮ ਚਿਤਾਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੁਹਰਾ ਆਗਿਆ ਭਈ ਅਕਾਲ ਕੀ ਤਵੀ ਚਲਾਇਓ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ।

ਜਿਉਂ ਜਿਉਂ ਚੱਲਹਿ ਚ ਵੈ ਦੁੱਖ ਪਾਵਹਿ। ਜਮਕਾਲ ਸਹਿ ਸਿਰ ਡੰਡਾ ਹੈ, ਹਰਜਨ ਹਰ ਹਰ ਨਾਮ ਸਮਾਣੈ, ਦੁੱਖ ਜਨਮ ਮਰਨ ਭਵ ਖੰਡਾ ਹੈ। ਅਵਿਨਾਸੀ ਪੁਰਖ ਪਾਇਆ ਪਰਮੇਸ਼ਰ।

ਤੇ ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਆਂ ਦੀ ਪਾਵਨ ਹਜ਼ੂਰੀ ਦੇ ਵਿੱਚ ਅੰਮ੍ਰਿਤ ਵੇਲੇ ਹਾਜ਼ਰੀਆਂ ਭਰ ਰਹੀ ਗੁਰੂ ਪਿਆਰੀ ਗੁਰੂ ਖਾਲਸਾ ਸਾਧ ਸੰਗਤ ਜੀ, ਆਪ ਜੀ ਸਾਰੇ ਹੀ ਧੰਨਤਾ ਦੇ ਯੋਗ ਹੋ। ਸਤਿਗੁਰੂ ਜੀ ਰਹਿਮਤ ਕਰਨ ਆਪ ਆਏ ਸਭਨਾ ਜੀਆਂ ਦੀਆਂ ਹਾਜ਼ਰੀਆਂ ਦਰ ਪ੍ਰਵਾਨ ਕਰਕੇ ਦਰੋਂ ਘਰੋਂ ਸਿੱਖੀ ਸਿੱਧਕ ਭਰੋਸਾ ਨਾਮ ਦੀਆਂ ਦਾਤਾਂ ਸਤਿਗੁਰੂ ਜੀ ਬਖਸ਼ ਕੇ ਇਸੇ ਤਰ੍ਹਾਂ ਆਪਣੇ ਪਾਵਨ ਚਰਨ ਕਮਲਾਂ ਦੇ ਨਾਲ ਜੁੜ ਕੇ ਰੱਖ ਲੈਣ। ਸਤਿਗੁਰੂ ਜੀ ਨੇ ਅੱਜ ਪਾਵਨ ਤਖਤਾਂ 'ਤੇ ਪ੍ਰਕਾਸ਼ਮਾਨ ਹੋ ਕਰਕੇ ਜੋ ਹੁਕਮਨਾਮੇ ਦੀ ਦਾਤ ਆਪਾਂ ਸਾਰਿਆਂ ਨੂੰ ਬਖਸ਼ਿਸ਼ ਕੀਤੀ ਹੈ, ਉਹ ਰਾਗ ਧਨਾਸਰੀ ਦੇ ਵਿੱਚ ਭਗਤ ਨਾਮਦੇਵ ਜੀ ਦੇ ਪਾਵਨ ਰਸਨਾ ਤੋਂ ਉਚਾਰਨ ਕੀਤਾ ਹੋਇਆ ਇਹ ਪਾਵਨ ਸ਼ਬਦ ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਆਂ ਦੇ ਪਾਵਨ ਅੰਗ 693 ਔਰ 694 ਦੇ ਉੱਤੇ ਸੁਭਾਏਮਾਨ ਹੈ ਜੀ। ਸਤਿਗੁਰੂ ਜੀ ਰਹਿਮਤ ਕਰਨ ਇਹਨਾਂ ਪਾਵਨ ਹੁਕਮਾਂ ਅਨੁਸਾਰ ਸਾਨੂੰ ਜੀਵਨ ਜਾਚ ਬਖਸ਼ ਕੇ ਇਸ ਜੀਵਨ ਨੂੰ ਸਫਲਿਆ ਕਰ ਦੇਣ, ਤਾਂ ਜੋ ਲੋਕ ਸੁਖੀ ਪਰਲੋਕ ਵੀ ਸੁਹੇਲਾ ਹੋ ਜਾਵੇ। ਸਤਿਗੁਰੂ ਜੀ ਰਹਿਮਤ ਕਰਨ ਹੁਣ ਸਮਾਂ ਹੋਇਆ ਹੈ, ਸਭ ਤੋਂ ਪਹਿਲਾਂ ਸੰਪੂਰਨ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਹੋਣਗੇ, ਉਸ ਤੋਂ ਉਪਰੰਤ ਨਿਤਨੇਮ ਦੀਆਂ 5 ਬਾਣੀਆਂ ਦੇ ਪਾਠ ਹੋਣਗੇ।

ਸਭ ਕਾਜੈ। ਨਾਮ ਰੰਗ ਸਰਬ ਸੁਖ ਹੋਏ, ਬਡਭਾਗੀ ਕਿਸੈ ਪ੍ਰਾਪਤ ਹੋਏ। ਕਰਨ ਕਰਾਵਨ ਆਪੇ ਆਪ, ਸਦਾ ਸਦਾ ਨਾਨਕ ਹਰਿ ਜਾਪ। ਕਰਨ ਕਰਾਵਨ ਕਰਨੇ ਹਾਰ, ਇਸਕੇ ਹਾਥ ਕਹਾ ਵਿਚਾਰ। ਜੈਸੀ ਦ੍ਰਿਸ਼ਟ ਕਰੇ ਤੈਸਾ ਹੋਏ, ਆਪੇ ਆਪ ਆਪ ਪ੍ਰਭ ਸੁ। ਜੋ ਕੇ ਸ਼ੁਕੀਨੋ ਸੋ ਆਪਣੇ ਰੰਗ, ਸਭ ਤੇ ਦੂਰ ਸਭ ਹੁਕੇ ਸੰਗ। ਬੂਝਾਏ ਦੇਖਾਏ ਕਰੈ ਬਿਵੇਕ, ਆਪੇ ਏਕ ਆਪੇ ਅਨੇਕ। ਮਰੈ ਨਾ ਬਿਨਸੈ ਆਵੈ ਨਾ ਜਾਏ, ਨਾਨਕ ਸਾਧ ਹੀ ਰਹਿਆ ਸਮਾਏ। ਆਪ ਉਪਦੇਸੈ ਸਮਝੈ ਆਪ, ਆਪੇ ਰਚਿਆ ਸਭ ਕੈ ਸਾਥ। ਆਪ ਕੀਨੋ ਆਪਣ ਬਿਸਥਾਰ, ਸਭ ਕਾਸ਼ ਉਸ ਕਾ ਉਕਰਨੇ ਹਾਰ। ਉਸ ਤੇ ਭਿੰਨ ਕਹੋ ਕਿਛੁ ਹੋਏ, ਥਾਂ ਥਨੰਤਰ ਏ ਕੈ ਸੋਏ। ਆਪੁਨੇ ਚਲਿਤ ਆਪ ਕਰਨੇ ਹਾਰ, ਕਉਤਕ ਕਰੈ ਰੰਗ ਅਪਾਰ। ਮਨ ਮਹਿ ਆਪ ਮਨ ਆਪਣੇ ਮਾਹੇ, ਨਾਨਕ ਕੀਮਤ ਕਹਿਣ ਨਾ ਜਾਏ। ਸਤਿ ਸਤਿ ਸਤਿ ਪ੍ਰਭ ਸੁਆਮੀ, ਗੁਰਪ੍ਰਸਾਦ ਕਿਨੈ ਵਖਿਆਨੀ। ਸੱਚ ਸੱਚ ਸੱਚ ਸਭ ਕੀਨਾ, ਕੂਟ ਮਧੇ ਕਿਨੈ ਬਿਰਲੈ ਚੀਨਾ। ਭਲਾ ਭਲਾ ਭਲਾ ਤੇਰਾ ਰੂਪ, ਅਤਿ ਸੁੰਦਰ ਅਪਾਰ ਅਨੂਪ। ਨਿਰਮਲ ਨਿਰਮਲ ਨਿਰਮਲ ਤੇਰੀ ਬਾਣੀ, ਘਟ ਘਟ ਸੁਣੀ ਸਰਵਨ ਬਖਿਆਣੀ। ਪਵਿੱਤਰ ਪਵਿੱਤਰ ਪਵਿੱਤਰ ਪੁਨੀਤ, ਨਾਮ ਜਪੈ ਨਾਨਕ ਮਨ ਪ੍ਰੀਤ। ਸਲੋਕ ਸੰਤ ਸਰਨ, ਜੋ ਜਨ ਪਰੈ ਸੋ ਜਨ ਉਦਰਨ ਹਾਰ। ਸੰਤ ਕੀ ਨਿੰਦਾ ਨਾਨਕਾ, ਬਹੁਰ ਬਹੁਰ ਅਵਤਾਰ। ਅਸ਼ਟਪਦੀ ਸੰਤ ਕੈ ਦੁਖਨ ਆਰ ਜਾ ਕਟੈ, ਸੰਤ ਕੈ ਦੁਖਨ ਜਮਤੇ ਨਹੀਂ ਛੁਟੈ। ਸੰਤ ਕੈ ਦੁਖਨ ਸੁਖ ਸਭ ਜਾਏ, ਸੰਤ ਕੈ ਦੁਖਨ ਨਰਕ ਮੈਂ ਪਾਏ। ਸੰਤ ਕੈ ਦੁਖਨ ਮਤ ਹੋਏ ਮਲੀਨ, ਸੰਤ ਕੈ ਦੁਖਨ ਸੁਭਾ ਤੇ ਹੀਨ। ਸੰਤ ਕੇ ਹੱਥੇ ਕੋ ਰੱਖੈ ਨਾ ਕੋਏ, ਸੰਤ ਕੈ ਦੁਖਨ ਥਾਨ ਭ੍ਰਸ਼ਟ ਹੋਏ। ਸੰਤ ਕਿਰਪਾਲ ਕਿਰਪਾ ਜੇ ਕਰੈ, ਨਾਨਕ ਸੰਤ ਸੰਗ ਨਿੰਦਕ ਪੀ ਤਰੈ। ਸੰਤ ਕੇ ਦੁਖਨ ਤੇ ਮੁਖ ਭਵੈ, ਸੰਤਨ ਕੈ ਦੁਖਨ ਕਾਗ ਜਿਉ ਲਵੈ। ਸੰਤਨ ਕੈ ਦੁਖਨ ਸਰਪ ਜੋਨ ਪਾਏ, ਸੰਤ ਕੈ ਦੁਖਨ ਤ੍ਰਿਗਤ ਜੋਨ ਕਿਰ ਮਾਏ। ਸੰਤਨ ਕੈ ਦੁਖਨ ਤ੍ਰਿਸ਼ਨਾ ਮੈਂ ਜਲੈ, ਸੰਤ ਕੈ ਦੁਖਨ ਸਭ ਕੋ ਛਲੈ। ਸੰਤ ਕੈ ਦੁਖਨ ਤੇਜ ਸਭ ਜਾਏ, ਸੰਤ ਕੈ ਦੁਖਨ ਨੀਚ ਨਿਚਾਏ। ਸੰਤ ਦੁਖੀ ਕਾ ਥਾਉ ਕੋ ਨਾਹੇ, ਨਾਨਕ ਸੰਤ ਭਾਵੈ ਥਾਂ ਓਏ ਪੀ ਗਤ ਪਾਹੇ। ਸੰਤ ਕਾ ਨਿੰਦਕ ਮਹਾਂ ਅਤ ਤਾਈ, ਸੰਤ ਕਾ ਨਿੰਦਕ ਖਿਨ ਟਿਕਨ ਨ ਪਾਈ। ਸੰਤ ਕਾ ਨਿੰਦਕ ਮਹਾਂ ਹਥਿਆਰਾ, ਸੰਤ ਕਾ ਨਿੰਦਕ ਪਰਮੇਸ਼ੁਰ ਮਾਰਾ। ਸੰਤ ਕਾ ਨਿੰਦਕ ਰਾਜ ਤੇ ਹੀਨ, ਸੰਤ ਕਾ ਨਿੰਦਕ ਦੁਖੀਆਰ ਦੀਨ। ਸੰਤ ਕੇ ਨਿੰਦਕ ਕੋ ਸਰਬ ਰੋਗ, ਸੰਤ ਕੇ ਨਿੰਦਕ ਕੋ ਸਦਾ ਬਿਜੋਗ। ਸੰਤ ਕੀ ਨਿੰਦਾ ਦੁਖ ਮਹਿ ਦੁਖ, ਨਾਨਕ ਸੰਤ ਭਾਵੈ ਤਾ ਉਸ ਕਾ ਪੀ ਹੋਏ ਮੋਖ। ਸੰਤ ਕਾ ਦੁਖੀ ਸਦਾ ਅਪਵਿੱਤ, ਸੰਤ ਕਾ ਦੁਖੀ ਕਿਸੇ ਕਾ ਨਹੀਂ ਮਿੱਤ। ਸੰਤ ਕੇ ਦੁਖੀ ਕੋ ਉਡਾਨ ਲਾਗੈ, ਸੰਤ ਕੇ ਦੁਖੀ ਕੋ ਸਭ ਤਿਆਗੈ। ਸੰਤ ਕਾ ਦੁਖੀ ਮਹਾ ਅਹੰਕਾਰੀ, ਸੰਤ ਕਾ ਦੁਖੀ ਸਦਾ ਬਿਕਾਰੀ। ਸੰਤ ਕਾ ਦੁਖੀ ਜਨਮੈ ਮਰੈ, ਸੰਤ ਕੀ ਦੁਖ ਨਾ ਸੁਖ ਤੇ ਟਰੈ। ਸੰਤ ਕੇ ਦੁਖੀ ਕੋ ਨਾਹੀ ਠਾਉ, ਨਾਨਕ ਸੰਤ ਭਾਵੈ ਤਾਂ ਲੈ ਮਿਲਾਏ। ਸੰਤ ਕਾ ਦੁਖੀ ਅੱਧ ਬੀਜ ਤੇ ਟੁੱਟੈ, ਸੰਤ ਕਾ ਦੁਖੀ ਕਿਤੈ ਕਾਜ ਨਾ ਪਹੁੰਚੈ। ਸੰਤ ਕੇ ਦੁਖੀ ਕੋ ਧਿਆਨ ਭਰਮਾਈਐ, ਸੰਤ ਕਾ ਦੁਖੀ ਉੱਜੜ ਪਾਈਐ। ਸੰਤ ਕਾ ਦੁਖੀ ਅੰਤਰ ਤੇ ਫੁਰਥਾ, ਜਿਉਂ ਸਾਸ ਬਿਨਾਂ ਮ੍ਰਿਤਕ ਕੀ ਲੋਥਾ। ਸੰਤ ਕੇ ਦੁਖੀ ਕੀ ਜੜ ਕਿਛ ਨਾਹੀ, ਆਪਣ ਬੀਜ ਆਪੇ ਹੀ ਖਾਹੇ। ਸੰਤ ਕੇ ਦੁਖੀ ਕਉ ਅਵਰ ਨ ਰੱਖਣ ਹਾਰ, ਨਾਨਕ ਸੰਤ ਭਾਵੈ ਤਾਂ ਲਏ ਉਬਾਰ। ਸੰਤ ਕਾ ਦੁਖੀ ਇਉਂ ਬਿਲ ਲਾਏ, ਜਲ ਜਿਉਂ ਜਲ ਬਿਹੂਨ ਮਛਲੀ ਤੜਫੜਾਏ। ਸੰਤ ਕਾ ਦੁਖੀ ਭੁੱਖਾ ਨਹੀਂ ਰਾਜੈ, ਜਿਉਂ ਪਾਵਕ ਈਧਨ ਨਹੀਂ ਤਰਪੈ। ਸੰਤ ਕਾ ਦੁਖੀ ਛੁਟੈ ਅਕੇਲਾ, ਜਿਉਂ ਬੁਆੜ ਤਿਲ ਖੇਤ ਮਾਹੇ ਦੋਹੇਲਾ। ਸੰਤ ਕਾ ਦੁਖੀ ਧਰਮ ਤੇ ਰਹਿਤ, ਸੰਤ ਕਾ ਦੁਖੀ ਸਦ ਮਿਥਿਆ ਕਹਿਤ। ਕਿਰਤ ਨਿੰਦਕ ਕਾ ਧੁਰ ਹੀ ਪਾਇਆ, ਨਾਨਕ ਜੋ ਤਿਸ ਭਾਵੈ ਸੋਈ ਥਿਆ। ਸੰਤ ਕਾ ਦੁਖੀ ਬਿਗੜ ਰੂਪ ਹੋਈ ਜਾਏ, ਸੰਤ ਕੇ ਦੁਖੀ ਕੋ ਦਰਗਾਹ ਮਿਲੇ ਸਜਾਏ। ਸੰਤ ਕਾ ਦੁਖੀ ਸਦਾ ਸਹਿਕਾਈਐ, ਸੰਤ ਕਾ ਦੁਖੀ ਨਾ ਮਰੈ ਨਾ ਜੀਵ ਆਈਐ। ਸੰਤ ਕੇ ਦੁਖੀ ਕੀ ਪੂਜੈ ਨਾ ਆਸਾ, ਸੰਤ ਕਾ ਦੁਖੀ ਉੱਠ ਚਲੈ ਨਿਰਾਸਾ। ਸੰਤ ਕੈ ਦੁਖ ਨ ਤ੍ਰਿਸ਼ਟੈ ਕੋਏ, ਜੈਸਾ ਭਾਵੈ ਤੈਸਾ ਕੋਈ ਹੋਏ। ਪਾਇਆ ਕਿਰਤ ਨ ਮਿਟੈ ਕੋਏ, ਨਾਨਕ ਜਾਣੈ ਸੱਚਾ ਸੋਏ। ਸਭ ਘਾਟ ਤਿਸ ਕਿਉ ਕਰਨੈ ਹਾਰ, ਸਦਾ ਸਦਾ ਤਿਸ ਕੋ ਨਮਸਕਾਰ। ਪ੍ਰਭ ਕੀ ਉਸਤਤ ਕਰਹੋ ਦਿਨ ਰਾਤ, ਤਿਸੇ ਧਿਆਵੋ ਸਾਸ ਗਿਰਾਸ। ਸਭ ਕਛੁ ਵਰਤੈ ਤਿਸ ਕਾ ਕੀਆ, ਜੈਸਾ ਕਰੇ ਤੈਸਾ ਕੋ ਥੀਆ। ਆਪਣਾ ਖੇਲ ਆਪ ਕਰਨੇ ਹਾਰ, ਦੂਸਰ ਕੌਣ ਕਹੈ ਵਿਚਾਰ। ਜਿਸਨੂੰ ਕਿਰਪਾ ਕਰੈ ਤਿਸ ਆਪਨ ਨਾਮ ਦੇ, ਬਡਭਾਗੀ ਨਾਨਕ ਜਨ ਸੇ।

ਦੀ ਪੂਰੇ ਗੁਰ ਕਾ ਸੁਣ ਉਪਦੇਸ਼ ਪਾਰ ਬ੍ਰਹਮ ਨਿਕਟ ਕਰ ਪੇਖ ਸਾਸ ਸਾਸ ਸਿਮਰਹੁ ਗੋਬਿੰਦ ਮਨ ਅੰਤਰ ਕੀ ਉਤਰੈ ਚਿੰਦ ਆਸ ਅਨਿਤ ਤਿਆਗਹੁ ਤਰੰਗ ਸੰਤ ਜਨਾ ਕੀ ਧੂਰ ਮਨ ਮੰਗ ਆਪ ਛੋੜ ਬੇਨਤੀ ਕਰਹੁ ਸਾਧ ਸੰਗ ਅਗਨ ਸਾਗਰ ਤਰਹੁ ਹਰ ਤਨ ਕੇ ਪਰ ਲਿਹੋ ਭੰਡਾਰ ਨਾਨਕ ਗੁਰਪੂਰੇ ਨਮਸਕਾਰ ਖੇਮ ਕੁਸ਼ਲ ਸਹਿਜ ਆਨੰਦ ਸਾਧ ਸੰਗ ਭਾਜ ਪਰਮਾਨੰਦ ਨਰਕ ਨਿਵਾਰ ਉਧਾਰੋ ਜੀਓ ਗੁਣ ਗੋਬਿੰਦ ਅੰਮ੍ਰਿਤ ਰਸ ਪੀਓ ਚੇਤ ਚੇਤ ਵਾਹੋ ਨਾਰਾਇਣ ਏਕ ਏਕ ਰੂਪ ਜਾ ਕੇ ਰੰਗ ਅਨੇਕ ਗੋਪਾਲ ਦਮੋਦਰ ਦੀਨ ਦਇਆਲ ਦੁਖ ਭੰਜਨ ਪੂਰਨ ਕਿਰਪਾਲ ਸਿਮਰ ਸਿਮਰ ਨਾਮ ਬਾਰੰਬਾਰ ਨਾਨਕ ਜੀ ਕਾ ਹੈ ਆਧਾਰ ਉੱਤਮ ਸਲੋਕ ਸਾਧਕੇ ਬਚਨ ਅਮੁਲੀਕ ਲਾਲ ਇਹ ਰਤਨ ਸੁਨਤ ਕਮਾਵਤ ਹੋਤ ਉਧਾਰ ਆਪ ਤਰੈ ਲੋਕੈ ਨਿਸਤਾਰ

ਸਾਹਿਬ ਜੀ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤਿ ਅਜੂਨੀ ਸੈ ਭੰਗ ਗੁਰਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਸੋਚੈ ਸੋਚ ਨ ਹੋਵਈ ਜੇ ਸੋਚੀ ਲਖਵਾ ਚੁੱਪੈ ਚੁੱਪ ਨ ਹੋਵਈ ਜੇ ਲਾਏ ਰਹਾਂ ਲਿਵਥਾ ਭੁੱਖਿਆਂ ਭੁੱਖ ਨ ਉਤਰੀ ਜੇ ਬੰਨਾ ਪੁਰੀਆਂ ਭਾਰ ਸਹਿਸ ਸਿਆਣਪਾਂ ਲੱਖ ਹੋਰੇ ਤਾਂ ਇੱਕ ਨਾ ਚੱਲੈ ਨਾਲ ਕਿਵ ਸਚਿਆਰਾ ਹੋਈਐ ਕਿਵ ਕੂੜੈ ਤੁੱਟੈ ਪਾਲ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ ਹੁਕਮੀ ਹੋਵਨ ਆਕਾਰ ਹੁਕਮ ਨ ਕਹਿਆ ਜਾਈ ਹੁਕਮੀ ਹੋਵਨ ਜੀ ਹੁਕਮ ਮਿਲੈ ਵਡਿਆਈ ਹੁਕਮੀ ਉੱਤਮ ਨੀਚ ਹੁਕਮ ਲਿਖ ਦੁੱਖ ਸੁਖ ਪਾਈਐ ਹੈ ਇੱਕ ਨਾ ਹੁਕਮੀ ਬਖਸੀਸ ਇੱਕ ਹੁਕਮੀ ਸਦਾ ਭਵਾਈਐ ਹੈ ਹੁਕਮੈ ਅੰਦਰ ਸਭ ਕੋ ਬਾਹਰ ਹੁਕਮ ਨ ਕੋਏ ਨਾਨਕ ਹੁਕਮੈ ਜੇ ਬੁੱਝੈ ਤਾਂ ਹਉ ਮੈਂ ਕਹਿ ਨ ਕੋਈ ਗਾਵੈ ਕੋ ਤਾਨ ਹੋਵੈ ਕਿਸੈ ਤਾਰ ਗਾਵੈ ਕੋ ਦਾਤ ਜਾਣੈ ਨੀਸਾਨ ਗਾਵੈ ਕੋ ਗੁਣ ਵਡਿਆਈਆਂ ਚਾਰ ਗਾਵੈ ਕੋ ਵਿਦਿਆ ਵਿਖਮ ਵਿਚਾਰ ਗਾਵੈ ਕੋ ਸਾਜ ਕਰੇ ਤਨਖੇ ਗਾਵੈ ਕੋ ਜੀ ਲੈ ਫਿਰ ਦੇਹ ਗਾਵੈ ਕੋ ਜਾਪੈ ਦਿਸੈ ਦੂਰ ਗਾਵੈ ਕੋ ਵੇਖੈ ਹਾਦਰਾ ਹਦੂਰ ਕਥ ਨਾ ਕਥੀ ਨ ਆਵੈ ਤੋਟ ਕਥ ਕਥ ਕਥੀ ਕੋਟੀ ਕੋਟ ਗੋਟ ਦੇ ਦਾ ਦੇ ਲੈ ਦੇ ਥਕ ਪਾਹੇ ਜੁਗਾ ਜੁਗੰਤਰ ਖਾਹੀ ਖਾਹੇ ਹੁਕਮੇ ਹੁਕਮ ਚਲਾਏ ਰਾਹੁ ਨਾਨਕ ਵਿਖਸੈ ਵੇ ਪ੍ਰਵਾਹੁ ਸਾਚਾ ਸਾਹਿਬ ਸਾਚ ਨਾਏ ਭਾਖਿਆ ਪਹੁ ਅਪਾਰੋ ਅੱਖ ਹੈ ਮੰਗ ਹੈ ਦੇਹ ਦੇ ਦਾਤ ਕਰੇ ਦਾਤਾਰ ਫੇਰ ਕੇ ਅੱਗੇ ਰੱਖੀਐ ਜਿਤ ਦਿਸੈ ਦਰਬਾਰ ਮੁਹਾਉ ਕੇ ਬੋਲਣ ਬੋਲੀਐ ਜਿਸ ਸੁੰਦਰੇ ਪਿਆਰ ਅੰਮ੍ਰਿਤ ਵੇਲਾ ਸਚ ਨਾਉ ਵਡਿਆਈ ਵਿਚਾਰ ਕਰਮੀ ਆਵੈ ਕੱਪੜਾ ਨਦਰੀ ਮੁਖ ਦੁਆਰ ਨਾਨਕੀ ਵੈ ਜਾਣੀਐ ਸਭ ਆਪੇ ਸਚਿਆਰ ਥਾਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਨਿਰੰਜਨ ਸੋਏ ਜਿਨ ਸੇਵਿਆ ਤਿਨ ਪਾਇਆ ਮਾਨ ਨਾਨਕ ਗਾਵੀਐ ਗੁਣੀ ਨਿਧਾਨ ਗਾਵੀਐ ਸੁਣੀਐ ਮਨ ਰੱਖੀਐ ਭਾਉ ਦੁਖ ਪਰ ਹਰ ਸੁਖ ਘਰ ਲੈ ਜਾਏ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਿਆ ਸਮਾਈ ਗੁਰੀਸ਼ਰ ਗੁਰ ਗੋਰਖ ਬਰਮਾ ਗੁਰ ਪਾਰਵਤੀ ਮਾਈ ਜੇ ਹੋ ਜਾਣਾ ਆਖਾਂ ਨਾਹੀ ਕਹਿਣਾ ਕਥਨ ਨਾ ਜਾਈ ਗੁਰਾ ਇੱਕ ਦੇਹ ਬੁਝਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ ਤੀਰਥ ਨਾਵਾ ਜੇ ਤਿਸ ਭਾਵਾ ਵਿਣ ਭਾਣੇ ਕੇ ਨਾਏ ਕਰੀ ਜੇਤੀ ਸਿਰ ਠੁਪਾਈ ਵੇਖਾ ਵਿਣ ਕਰਮਾ ਕੇ ਮਿਲੈ ਲਈ ਮਤ ਵਿੱਚ ਰਤਨ ਜਵਾਹਰ ਮਾਣਕ ਜੇ ਇੱਕ ਗੁਰ ਕੀ ਸਿੱਖ ਸੁਣੀ ਗੁਰਾ ਇੱਕ ਦੇਹ ਬੁਝਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ ਜੇ ਜੁਗ ਚਾਰੇ ਯਾਰ ਜਾ ਹੋਰ ਦਸੂਣੀ ਹੋਏ ਨਵਾਂ ਖੰਡਾਂ ਵਿੱਚ ਜਾਣੀਐ ਨਾਲ ਚੱਲੈ ਸਭ ਕੋਏ ਚੰਗਾ ਨਾਉ ਰਖਾਏ ਕਹਿ ਜਸ ਕੀਰਤ ਜਗਲੇ ਜੇ ਤਿਸ ਨਦਰ ਨਾ ਆਵਈ ਤਾਂ ਬਾਤ ਨ ਪੁੱਛੈ ਕੀਟਾ ਅੰਦਰ ਕੀਟ ਕਰ ਦੋਸੀ ਦੋਸ ਧਰੇ ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆ ਗੁਣ ਦੇ ਤੇ ਹਾ ਕੋਏ ਨ ਸੁਜਈ ਜੇ ਤਿਸ ਗੁਣ ਕੋਏ ਕਰੇ ਸੁਣਿਆ ਸਿੱਧ ਪੀਰ ਸੁਰਨਾਥ ਸੁਣਿਆ ਧਰਤ ਧਵਲ ਆਕਾਸ਼ ਸੁਣਿਆ ਦੀਪ ਲੋ ਪਾਤਾਲ ਸੁਣਿਆ ਪੋਹੇ ਨ ਸਕੈ ਥਾਲ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੁਖ ਪਾਪਾ ਨਾ ਸੁਣਿਆ ਈਸ਼ਰ ਵਰਮਾ ਇੰਦ ਸੁਣਿਆ ਮੁਖ ਸਾਲਾ ਹਨੁਮੰਦ ਸੁਣਿਆ ਜੋਗ ਜੁਗ ਤਨ ਭੇਦ ਸੁਣਿਆ ਸਾਸ ਸਿਮਰਤ ਵੇਦ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੁਖ ਪਾਪਕਾ ਨਾਸ ਸੁਣਿਆ ਸਤ ਸੰਤੋਖ ਗਿਆਨ ਸੁਣਿਆ ਅਠ ਸਠ ਪਾਇ ਸਨਾਨ ਸੁਣਿਆ ਪੜ ਪੜ ਪਾਵਹਿ ਮਾਨ ਸੁਣਿਆ ਲਾਗੈ ਸਹਿਜ ਧਿਆਨ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੁਖ ਪਾਪਕਾ ਨਾਸ ਸੁਣਿਆ ਸਰਾ ਗੁਣਾ ਕੇ ਗਾ ਸੁਣਿਆ
ਸਿੱਖ ਪੀਰ ਪਾਤਸ਼ਾਹ ਸੁਣਿਆ ਅੰਧੇ ਪਾਵੈ ਰਾਹੋ ਸੁਣਿਆ ਹਾਥ ਵੈ ਸਗਾਹੋ ਨਾਨਕ ਭਗਤਾ ਸਦਾ ਵਿਗਾਹ ਸੁਣਿਆ ਤੂ ਪਾਪ ਕਾ ਨਾਸ ਮੰਨੇ ਕੀ ਗਤ ਕਹੀ ਨਾ ਜਾਏ ਜੇ ਕੋ ਕਹਿ ਪਿਛੈ ਪਛਤਾਏ ਕਾਗਦ ਕਲਮ ਨ ਲਿਖਣ ਹਾਰ ਮੰਨੇ ਕਾ ਬਹਿ ਕਰਨ ਵਿਚਾਰ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮੰਨੈ ਸੁਰਤ ਹੋਵੈ ਮਨ ਬੁੱਧ ਮੰਨੈ ਸਗਲ ਭਵਨ ਕੀ ਸੁਧ ਮੰਨੈ ਮੋਹ ਝੋਟਾ ਨਾ ਖਾਏ ਮੰਨੈ ਜਮ ਕੈ ਸਾਥ ਨਾ ਜਾਏ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮੰਨੈ ਮਾਰਗ ਠਾਕ ਨ ਪਾਏ ਮੰਨੈ ਪਾਤਸ਼ਾਹ ਪ੍ਰਗਟ ਜਾਏ ਮੰਨੈ ਮਗ ਨ ਚੱਲੈ ਪੰਥ ਮੰਨੈ ਧਰਮ ਸਿੱਧੀ ਸੁਨਬੰਧ

ਮੰਨੈ ਤਰੈ ਤਾਰੇ ਗੁਰਸਿੱਖ ਮੰਨੈ ਨਾਨ ਭਵੈ ਨ ਭਿੱਖ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਪੰਚ ਪ੍ਰਵਾਨ ਪੰਚ ਪ੍ਰਧਾਨ ਪੰਚੇ ਪਾਵ ਹੈ ਦਰ ਗਹਿਮਾਨ ਪੰਚੇ ਸੋ ਹੈ ਦਰ ਰਾਜਾਨ ਪੰਚਾ ਕਾ ਗੁਰੇ ਧਿਆਨ ਜੇ ਕੋ ਕਹਿ ਕਰੈ ਵਿਚਾਰ ਕਰਤੇ ਕਹਿ ਕਰਨੈ ਨਾਹੀ ਸੁਮਾਰ ਧੌਲ ਧਰਮ ਦਇਆ ਕਾ ਪੂਤ ਸੰਤੋਖ ਥਾਪ ਰੱਖਿਆ ਜਿਨ ਸੂਤ ਜੇ ਕੋ ਬੁੱਝੈ ਹੋਵੈ ਸਚਿਆਰ ਧੌਲੈ ਉੱਪਰ ਕੀਤਾ ਭਾਰ ਧਰਤੀ ਹੋਰ ਪਰੈ ਹੋਰ ਹੋਰ ਤਿਸ ਤੇ ਭਾਰਤ ਲੈ ਕਵਣ ਜੋਰ ਜੀ ਜਾ ਤਰੰਗਾ ਕੇ ਨਾਵ ਸਭਨਾ ਲਿਖਿਆ ਬੜੀ ਕਲਾ ਮਿਹੋ ਲਿਖਾ ਲਿਖ ਜਾਣੈ ਕੋਏ ਲਿਖਾ ਲਿਖਿਆ ਕੀਤਾ ਹੋਏ ਕੀਤਾ ਤਾਣ ਸਵਾਲਿਓ ਰੂਪ ਕੀਤੀ ਦਾਤ ਜਾਣੈ ਕੌਣ ਕੂਤ ਕੀਤਾ ਪਸਾਓ ਇੱਕੋ ਕਵਾਓ ਤਿਸਤੇ ਹੋਏ ਲਖ ਦਰਿਆਓ ਕੁਦਰਤ ਕਵਣ ਕਹਾ ਵਿਚਾਰ ਵਾਰਿਆ ਨਾ ਜਾਵਾ ਇੱਕ ਵਾਰ ਜੋਤ ਦਭਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਸੰਖ ਜਪ ਸੰਖ ਭਾਓ ਸੰਖ ਪੂਜਾ ਸੰਖ ਤਪ ਤਾਓ ਅਸੰਖ ਗ੍ਰੰਥ ਮੁਖ ਵੇਦ ਪਾਠ ਸੰਖ ਜੋਗ ਮਨ ਰਹਿ ਉਦਾਸ ਸੰਖ ਭਗਤ ਗੁਣ ਗਿਆਨ ਵਿਚਾਰ ਸੰਖ ਸਤੀ ਸੰਖ ਦਾਤਾਰ ਅਸੰਖ ਸੂਰ ਮੋਹ ਭਖ ਸਾਰ ਸੰਖ ਮੋਹ ਲਿਵ ਲਾਏ ਤਾਰ ਕੁਦਰਤ ਕਵਣ ਕਹਾ ਵਿਚਾਰ ਵਾਰਿਆ ਨਾ ਜਾਵਾ ਇੱਕ ਵਾਰ ਜੋਤ ਦਭਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਮੂਰਖ ਅੰਧ ਘੋਰ ਅਸੰਖ ਚੋਰ ਹਰਾਮ ਖੋਰ ਅਸੰਖ ਅਮਰ ਕਰ ਜਾਹੇ ਜੋਰ ਅਸੰਖ ਗਲਵਡ ਹੱਤਿਆ ਕਮਾਹੇ ਸੰਖ ਪਾਪੀ ਪਾਪ ਕਰ ਜਾਹੇ ਅਸੰਖ ਕੂੜਿਆਰ ਕੂੜੇ ਫਿਰਾਏ ਸੰਖ ਮਲੇਸ਼ ਮਲ ਪਖ ਖਾਏ ਸੰਖ ਨਿੰਦਕ ਸਿਰ ਕਰਹਿ ਭਾਰ ਨਾਨਕ ਨੀਚ ਕਹਿ ਵਿਚਾਰ ਵਾਰਿਆ ਨਾ ਜਾਵਾ ਇੱਕ ਵਾਰ ਜੋਤ ਦਭਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਨਾਵ ਅਸੰਖ ਥਾਵ ਅਗਮ ਅਗਮ ਸੰਖ ਲੋ ਅਸੰਖ ਹੈ ਸਿਰ ਭਾਰ ਹੋਏ ਅਖਰੀ ਨਾਮ ਅਖਰੀ ਸਾਲਾਹ ਅਖਰੀ ਗਿਆਨ ਗੀਤ ਗੁਣ ਗਾਹਾ ਅਖਰੀ ਲਿਖਣ ਬੋਲਣ ਬਾਣ ਅਖਰਾ ਸਿਰ ਸੰਜੋਗ ਵਖਾਰ ਜਿਨੇ ਲਿਖੇ ਤਿਸ ਸਿਰ ਨਾਹੀ ਜਿ ਫਰਮਾਏ ਤਿਵ ਤੇ ਪਾਹੀ ਚੇਤਾ ਕੀਤਾ ਤੇਤਾ ਨਾਓ ਵਿਣ ਨਾਵੈ ਨਾਹੀ ਕੋ ਥਾਉ ਕੁਦਰਤ ਕਵਣ ਕਹਾ ਵਿਚਾਰ ਵਾਰਿਆ ਨਾ ਜਾਵਾ ਇੱਕ ਵਾਰ ਜੋ ਤੁਦ ਭਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਭਰੀਐ ਹੱਥ ਪੈਰ ਤਨ ਦੇਹ ਪਾਣੀ ਧੋਤੈ ਉਤਰ ਸਕੇ ਮੂਤ ਪਲਿੱਤੀ ਕੱਪੜ ਹੋਏ ਦੇ ਸਾਬੂਣ ਲਈਐ ਉਹ ਧੋਏ ਭਰੀਐ ਮਤ ਪਾਪਾਂ ਕਹਿ ਸੰਗ ਉਹ ਧੋਪੈ ਨਾਵੈ ਕਹਿ ਰੰਗ ਪੁੰਨੀ ਪਾਪੀ ਆਖਣ ਨਾਹੀ ਕਰ ਕਰ ਕਰਨਾ ਲਿਖ ਲੈ ਜਾਹੋ ਆਪੇ ਬੀਜ ਆਪੇ ਹੀ ਖਾਹੋ ਨਾਨਕ ਹੁਕਮੀ ਆਵੋ ਜਾਹੋ ਤੀਰਥ ਤਪ ਦਇਆ ਦੱਤ ਦਾਨ ਜੇ ਕੋ ਪਾਵੈ ਤਿਲਕਾ ਮਾਨ ਸੁਣਿਆ ਮੰਨਿਆ ਮਨ ਕੀਤਾ ਭਾਵੋ ਅੰਤਰਗਾ ਤੀਰਥ ਮਲ ਨਾਹੋ ਸਭ ਗੁਣ ਤੇਰੇ ਮੈਂ ਨਾਹੀ ਕੋਏ ਵਿਣ ਗੁਣ ਕੀਤੇ ਭਗਤ ਨ ਹੋਏ ਸਵਸਥ ਆਤ ਬਾਣੀ ਬਰਮਾਓ ਸਤ ਸੁਹਾਨ ਸਦਾ ਮਨਚਾਓ ਕਵਣ ਸੁਵੇਲਾ ਵਕਤ ਕਵਣ ਕਵਣ ਥਿਤ ਕਵਣ ਵਾਰ ਕਵਣ ਸਿਰ ਉੱਤੀ ਮਾਹੁ ਕਵਣ ਜਿਤ ਹੋਆ ਆਕਾਰ ਵੇਲ ਨ ਪਾਈਆ ਪੰਡਤੀ ਜੇ ਹੋਵੈ ਲੇਖ ਪੁਰਾਣ ਵਕਤ ਨ ਪਾਇਓ ਕਾਦੀਆ ਜੇ ਲਿਖਣ ਲੇਖ ਕੁਰਾਣ ਥਿਤ ਵਾਰ ਨਾ ਜੋਗੀ ਜਾਣੈ ਰੁਤ ਬਾਹੋ ਨਾ ਕੋਈ ਜਾ ਕਰਤਾ ਸਿਰ ਠੀਕੋ ਸਾਜੀ ਆਪੇ ਜਾਣੈ ਸੋਈ ਕਿਵ ਕਰ ਆਖਾ ਕਿਵ ਸਾਲਾਹੀ ਕਿਉ ਵਰਨੀ ਕਿਵ ਜਾਣਾ ਨਾਨਕ ਆਖਣ ਸਭ ਕੋ ਆਖੈ ਇੱਕ ਦੂ ਇੱਕ ਸਿਆਣਾ ਵੱਡਾ ਸਾਹਿਬ ਵੱਡੀ ਨਾਈ ਕੀਤਾ ਜਾ ਕਾ ਹੋਵੈ ਨਾਨਕ ਜੇ ਕੋ ਆਪੋ ਜਾਣੈ ਅੱਗੇ ਗਿਆ ਨ ਸੂਰੈ ਪਾਤਾਲਾ ਪਾਤਾਲ ਲਖ ਆਗਾਸਾਂ ਆਗਾਸ ਕੂੜ ਕੂੜ ਕਪਾਲ ਥੱਕੇ ਵੇਦ ਕਹਿ ਨਿਕਵਾਤ ਸਹਿਸਟਾ ਰਹਿ ਕਹਿਨ ਕਤੇਬਾ ਅਸਲੂ ਇੱਕ ਧਾਤ ਲੇਖਾ ਹੋਏ ਤਾਂ ਲਿਖੀਐ ਲਿਖੈ ਹੋਏ ਵਿਨਾਸ਼ ਨਾਨਕ ਵੱਡਾ ਆਖੀਐ ਆਪੇ ਜਾਣੈ ਆਪ ਸਾਲਾ ਹੀ ਸਾਲਾ ਹੇਤੀ ਸੁਰਤ ਨ ਪਾਈਆ ਨਦੀਆਂ ਅਤੈ ਵਾਹ ਪਵੈ ਸਮੁੰਦ ਨ ਜਾਣੀਐ ਸਮੁੰਦ ਸਹ ਸੁਲਤਾਨ ਗਿਰਹਾ ਸੇਤੀ ਮਾਲ ਧਨ ਕੀੜੀ ਤੁਲਨਾ ਹੋਵਣੀ ਜੇ ਤਿਸ ਮਨੋ ਨ ਵਿਸਰੈ
ਅੰਤ ਨਾ ਸਿਫਤੀ ਕਹਿਣ ਨਾ ਅੰਤ, ਅੰਤ ਨਾ ਕਰਨਾ ਦੇ ਨਾ ਅੰਤ, ਅੰਤ ਨਾ ਵੇਖਣ ਸੁਣਨ ਨਾ ਅੰਤ, ਅੰਤ ਨਾ ਜਾਪੈ ਕਿਆ ਮਨ ਮੰਤ, ਅੰਤ ਨਾ ਜਾਪੈ ਕੀਤਾ ਆਕਾਰ, ਅੰਤ ਨਾ ਜਾਪੈ ਪਾਰਾ ਵਾਰ, ਅੰਤ ਕਾਰਨ ਕੀਤੇ ਬਿਲਲਾਹੀ, ਤਾ ਕੇ ਅੰਤ ਨਾ ਪਾਏ ਜਾਹੇ, ਇਹੋ ਅੰਤ ਨਾ ਜਾਣੈ ਕੋਈ, ਬਹੁਤਾ ਕਰੀਏ ਬਹੁਤਾ ਹੋਏ, ਵੱਡਾ ਸਾਹਿਬ ਉੱਚਾ ਤਾਉ, ਉੱਚੇ ਉੱਪਰ ਉੱਚਾ ਨਾਉ, ਹੇਵੜ ਉੱਚਾ ਹੋਵੈ ਕੋਏ, ਤੇ ਸੂਚੇ ਕਉ ਜਾਣੈ ਸੋਏ, ਜੇਵੜਾ ਆਪ ਜਾਣੈ ਆਪ ਆਪ, ਨਾਨਕ ਨਦਰੀ ਕਰਮੀ ਦਾਤ, ਬਹੁਤਾ ਕਰਮ ਲਿਖਿਆ ਨਾ ਜਾਏ, ਵੱਡਾ ਦਾਤਾ ਤਿਲ ਨਾ ਤਮਾਏ, ਕਿਤੇ ਮੰਗੈ ਜੋਦ ਅਪਾਰ, ਕਿਤਿਆਂ ਗਣਤ ਨਹੀਂ ਵਿਚਾਰ, ਕਿਤੇ ਖੱਪ ਟੁੱਟੈ ਵੇਕਾਰ, ਕਿਤੇ ਲੈ ਲੈ ਮੁਕਰ ਪਾਹੇ, ਕਿਤੇ ਮੂਰਖ ਖਾਹੀ ਖਾਹੇ, ਕਿਤਿਆਂ ਦੁੱਖ ਭੁੱਖ ਸਦਮਾਰ, ਇਹ ਪੈਦਾ ਤੇਰੀ ਦਾ ਤਾਰ, ਬੰਦ ਖਲਾਸੀ ਭਾਣੈ ਹੋਏ, ਹੋ ਰਾਖ ਨ ਸਕੈ ਕੋਏ, ਜੇ ਕੋ ਖਾਏ ਕੇ ਆਖਣ ਪਾਏ, ਉਹ ਜਾਣੇ ਜਿਤੀਆਂ ਮੁਖਾਏ, ਆਪੇ ਜਾਣੇ ਆਪੇ ਦੇ।

ਆਏ ਆਤਾ ਰਹੇ ਲਿਵਲਾਏ ਆਖੇ ਵੇਦ ਪਾਠ ਪੁਰਾਨ ਆਖੇ ਪੜੇ ਕਰਹਿ ਵਖਿਆਨ ਆਖੇ ਬਰਮੇ ਆਖੇ ਇੰਦ ਆਖੇ ਗੋਪੀ ਤੈ ਗੋਵਿੰਦ ਆਖੇ ਈਸ਼ਵਰ ਆਖੇ ਸਿੱਧ ਆਖੇ ਕੀਤੇ ਕੀਤੇ ਬੁੱਧ ਆਖੇ ਦਾਨਵ ਆਖੇ ਦੇਵ ਆਖੇ ਸੁਰ ਨਰ ਮੁੰਜਨ ਸੇਵ ਕੀਤੇ ਆਖੇ ਆਖਣ ਪਾਹੇ ਕੀਤੇ ਕਹਿ ਕਹਿ ਉੱਠ ਉੱਠ ਜਾਹੇ ਤੇ ਕੀਤੇ ਹੋਰ ਕਰੇ ਤਾਂ ਆਪ ਨਸ ਕਹਿ ਗਈ ਕੇ ਜੀਵੜ ਭਾਵੈ ਤੇਵੜ ਹੋਏ ਨਾਨਕ ਜਾਣੈ ਸੱਚਾ ਸੋਏ ਜੇ ਕੋ ਆਖੇ ਬੋਲ ਵਿਗਾੜ ਤਾਂ ਲਿਖੀਐ ਸਿਰ ਗਾਵਾ ਰਾਂਗਾ ਵਾਰ ਸੋ ਦਰ ਕਿਹਾ ਸੋ ਘਰ ਕਿਹਾ ਜਿਤ ਵੈ ਸਰਬ ਸੰਭਾਲੇ ਵਾਜੇ ਨਾਦ ਅਨੇਕ ਸੰਖਾ ਕੀਤੇ ਵਾਵਣ ਹਾਰੇ ਕੀਤੇ ਰਾਗ ਪਰੀ ਸਿਓ ਕਹੀਅਨ ਕੀਤੇ ਗਾਵਣ ਹਾਰੇ ਗਾਵੈ ਤੁਹਾਨੂੰ ਪੌਣ ਪਾਣੀ ਬੈਸੰਤਰ ਗਾਵੈ ਰਾਜਾ ਧਰਮ ਦੁਆਰੇ ਗਾਵੈ ਚਿਤ ਗੁਪਤ ਲਿਖ ਜਾਣੈ ਲਿਖ ਲਿਖ ਧਰਮ ਵਿਚਾਰੇ ਗਾਵੈ ਈਸ਼ਰ ਬ੍ਰਹਮਾ ਦੇਵੀ ਸੋਹਨ ਸਦਾ ਸਵਾਰੇ ਗਾਵੈ ਇੰਦੇ ਦਾਸਨ ਬੈਠੇ ਦੇਵਤੇ ਆਦਰ ਨਾਲੇ ਗਾਵੈ ਸਿੱਧ ਸਮਾਧੀ ਅੰਦਰ ਗਾਵਣ ਸਾਧ ਵਿਚਾਰੇ ਗਾਵਣ ਜਤੀ ਸਤੀ ਸੰਤੋਖੀ ਗਾਵੈ ਵੀਰ ਕਰਾਰੇ ਗਾਵਣ ਪੰਡਿਤ ਪੜਨ ਰਖੀ ਸਰ ਜੁਗ ਜੁਗ ਵੇਦਾਂ ਨਾਲੇ ਗਾਵਹਿ ਮੋਹਨੀਆ ਮਨ ਮੋਹਨ ਸੁਰਗਾ ਮੱਛ ਪਿਆਲੇ ਗਾਵਣ ਰਤਨ ਉਪਾਏ ਤੇਰੇ ਅੜਸਠ ਤੀਰਥ ਨਾਲੇ ਗਾਵਹਿ ਜੋਧ ਮਹਾਬਲ ਸੂਰਾ ਗਾਵਹਿ ਖਾਣੀ ਚਾਰੇ ਗਾਵਹਿ ਖੰਡ ਮੰਡਲ ਵਰ ਭੰਡਾ ਕਰ ਕਰ ਰੱਖੇ ਧਾਰੇ ਸੇਈ ਤੁਧ ਨੂੰ ਗਾਵਹਿ ਜੋ ਤੁਧ ਭਾਵਨ ਰੱਤੇ ਤੇਰੇ ਭਗਤ ਰਸਾਲੇ ਹੋਰ ਕੀਤੇ ਗਾਵਣ ਸੇ ਮੈਂ ਚੇਤਨਾਵ ਨਾਨਕਿਆ ਵਿਚਾਰੇ ਸੋਈ ਸੋਈ ਸਦਾ ਸਚ ਸਾਹਿਬ ਸਾਚਾ ਸਾਚੀ ਨਾਈ ਹੈ ਪੀ ਹੋ ਸੀ ਜਾਏ ਨ ਜਾਸੀ ਰਚਨਾ ਜਿਨ ਰਚਾਈ ਰੰਗੀ ਰੰਗੀ ਭਾਤੀ ਕਰ ਕਰ ਜਿਨਸੀ ਮਾਇਆ ਜਿਨੂੰ ਪਾਈ ਕਰ ਕਰ ਵੇਖੈ ਕੀਤਾ ਆਪਣਾ ਜਿਵ ਤਿਸ ਦੀ ਵਡਿਆਈ ਜੋ ਤਿਸ ਭਾਵੈ ਸੋਈ ਕਰਸੀ ਹੁਕਮ ਨਾ ਕਰਨਾ ਜਾਈ ਸੋ ਪਾਤਸ਼ਾਹੋ ਸਾਹਾ ਪਾਤਸ਼ਾਹਿਬ ਨਾਨਕ ਰਹਿਣ ਰਜਾਈ ਮੁੰਦਾ ਸੰਤੋਖ ਸ਼ਰਮ ਪਤ ਝੋਲੀ ਧਿਆਨ ਕੀ ਕਰਹਿ ਬਿਭੂਤ ਕਿੰਥਾ ਕਾਲ ਕੁਆਰੀ ਕਾਇਆ ਜੁਗਤ ਡੰਡਾ ਪ੍ਰਤੀਤ ਆਈ ਪੰਥੀ ਸ਼ਗਲ ਜਮਾਤੀ ਮਨ ਜੀਤੈ ਜਗਜੀ ਆਦੇਸ਼ ਤਿਸੈ ਆਦੇਸ਼ ਆਦ ਅਨੀਲ ਨਾਦ ਅਨਾਹਤ ਜੁਗ ਜੁਗ ਇੱਕੋ ਵੇਸ਼ ਭੁਗਤ ਗਿਆਨ ਦਇਆ ਭੰਡਾਰਨ ਘਟ ਘਟ ਵਾਜੈ ਨਾਲ ਆਪ ਨਾਥ ਨਾਥੀ ਸਭ ਜਾ ਕੀ ਰਿਤ ਸਿਧਵਰਾ ਸਾਧ ਸੰਜੋਗ ਵਿਜੋਗ ਦੇ ਕਾਰ ਚਲਾਵਹਿ ਲਿਖੇ ਆਵਹਿ ਭਾਗ ਆਦੇਸ਼ ਤਿਸੈ ਆਦੇਸ਼ ਆਦ ਅਨੀਲ ਅਨਾਦ ਅਨਾਹਤ ਜੁਗ ਜੁਗ ਇੱਕੋ ਵੇਸ਼ ਏਕਾ ਮਾਈ ਜੁਗਤ ਵਿਆਈ ਤਿੰਨ ਚੇਲੇ ਪਰਵਾਨੋ ਇੱਕ ਸੰਸਾਰੀ ਇੱਕ ਭੰਡਾਰੀ ਇੱਕ ਲਾਏ ਦੀਵਾਨੋ ਜਿਵ ਤਿਸ ਭਾਵੈ ਤਿਵੈ ਚਲਾਵੈ ਜਿਵ ਹੋਵੈ ਫੁਰਮਾਨ ਉਹ ਵੇਖੈ ਉਹਨਾਂ ਨਜ਼ਰ ਨਾ ਆਵੈ ਬਹੁਤਾ ਇਹੋ ਵਿਡਾਨੋ ਆਦੇਸ਼ ਤਿਸੈ ਆਦੇਸ਼ ਆਦ ਅਨੀਲ ਅਨਾਦ ਅਨਾਹਤ ਜੁਗ ਜੁਗ ਇੱਕੋ ਵੇਸ਼ ਆਸਣ ਲੋਏ ਲੋਏ ਭੰਡਾਰ ਜੁਗ ਚ ਪਾਇਆ ਸੋ ਏਕਾ ਵਾਰ ਕਰ ਕਰ ਵੇਖੈ ਸਿਰਜਨਹਾਰ ਨਾਨਕ ਸੱਚੇ ਕੀ ਸਾਚੀ ਕਾਰ ਆਦੇਸ਼ ਸੈ ਆਦੇਸ਼ ਆਦ ਅਨੀਲ ਅਨਾਦ ਅਨਾਹਤ ਜੁਗ ਜੁਗ ਇੱਕੋ ਵੇਸ਼ ਇੱਕ ਦੂਜੀ ਬਹੁ ਲੱਖ ਹੋਏ ਲੱਖ ਹੋਵੈ ਲੱਖ ਵੀਸ਼ ਲੱਖ ਲੱਖ ਗੇੜਾ ਆਖੀ ਹੈ ਇੱਕ ਨਾਮ ਜਗਦੀਸ਼ ਏ ਤਰਾਹੇ ਪਤ ਪਵੜੀਆਂ ਚੜੀਐ ਹੋਏ ਇਕੀਸ ਸੁਣ ਗੱਲਾਂ ਆਕਾਸ਼ ਕੀ ਕੀਟਾਂ ਆਈ ਰੀਸ ਨਾਨਕ ਨਦ

ਵਾਰ ਕਿੱਥੇ ਸੋਹਨ ਪੰਚ ਪਰਵਾਹ ਨਦਰੀ ਕਰਮ ਪਵੈ ਨਿਸ਼ਾਨ ਕੱਚ ਪਕਾਈ ਉੱਥੇ ਪਾਏ ਨਾਨਕ ਗਿਆ ਜਾਪੈ ਜਾਏ ਧਰਮ ਖੰਡ ਕਾ ਇਹੋ ਧਰਮ ਗਿਆਨ ਖੰਡ ਕਾ ਆਖੋ ਕਰਮ ਕੀਤੇ ਪਵਨ ਪਾਣੀ ਵੈਸੰਤਰ ਕੀਤੇ ਕਾਣ ਮਹੇਸ਼ ਕੀਤੇ ਬਰਮੇ ਕਾੜਤ ਘੜੀ ਹੈ ਰੂਪ ਰੰਗ ਕੇ ਵੇਸ਼ ਕੀਤੀਆਂ ਕਰਮ ਭੂਮੀ ਮੇਰ ਕੀਤੇ ਕੀਤੇ ਧੂਪ ਦੇਸ਼ ਕੀਤੇ ਇੰਦ ਚੰਦ ਸੂਰ ਕੀਤੇ ਕੀਤੇ ਮੰਡਲ ਦੇਸ਼ ਕੀਤੇ ਸਿੱਧ ਬੁੱਧਨਾਥ ਕੀਤੇ ਕੀਤੇ ਦੇਵੀ ਵੇਸ਼ ਕੀਤੇ ਦੇਵ ਦਨ ਮੁਨ ਕੀਤੇ ਕੀਤੇ ਰਤਨ ਸਮੁੰਦ ਕੀਤੀ ਆ ਖਾਣੀ ਕੀਤੀ ਆ ਬਾਣੀ ਕੀਤੇ ਪਾਤ ਨਰਿੰਦ ਕੀਤੀਆਂ ਸੁਰਤੀ ਸੇਵ ਕੀਤੇ ਨਾਨਕ ਅੰਤ ਨਾਯੰਤ ਗਿਆਨ ਖੰਡ ਮਹਿ ਗਿਆਨ ਪ੍ਰਚੰਡ ਤਿੱਤੈ ਨਾਦ ਬਿਨੋਦ ਕੋੜ ਆਨੰਦ ਸ਼ਰਮ ਖੰਡ ਕੀ ਬਾਣੀ ਰੂਪ ਤਿੱਥੈ ਘਾੜਤ ਘੜੀਐ ਬਹੁਤ ਅਨੂਪ ਤਾ ਕੀਆ ਗੱਲਾਂ ਕਥੀਆਂ ਨਾ ਜਾਹੀ ਜੀ ਕੋ ਕਹਿ ਪਿਛੈ ਪਛਤਾਈ ਤਿੱਥੈ ਘੜੀਐ ਸੁਰਤ ਮਤ ਮਨ ਬੁੱਧ ਤਿੱਥੈ ਘੜੀਐ ਸੁਰਾਂ ਸਿੱਧਾਂ ਕੀ ਸੁਧ ਕਰਮ ਖੰਡ ਕੀ ਬਾਣੀ ਜੋਰ ਤਿੱਥੈ ਹੋਰ ਨ ਕੋਈ ਹੋਰ ਤਿੱਥੈ ਜੋਧ ਮਹਾਂਬਲ ਸੂਰ ਤਿਨ ਮਹਿ ਰਾਮ ਰਹਿਆ ਭਰਪੂਰ ਤਿੱਥੈ ਸੀਤੋ ਸੀਤਾ ਮਹਿਮਾ ਮਾਹੀ ਤਾ ਕੇ ਰੂਪ ਨ ਕਥਨੇ ਜਾਏ ਨਾ ਉਹ ਮਰੇ ਨ ਠੱਗ ਗਏ ਜਾਏ ਜਿਨ ਕਹਿ ਰਾਮ ਵਸੈ ਮਨ ਮਾਹੀ ਤਿੱਥੈ ਭਗਤ ਵਸੈ ਕੇ ਲੋ ਕਰੇ ਆਨੰਦ ਸੱਚਾ ਮਨ ਸੋਏ ਸੱਚ ਖੰਡ ਵਸੈ ਨਿਰੰਕਾਰ ਕਰ ਕਰ ਵੇਖੈ ਨਦਰ ਨਿਹਾਰ ਤਿੱਥੈ ਖੰਡ ਮੰਡਲ ਵਰ ਭੰਡ ਜੀ ਕੋ ਕਥੈ ਤੰਤ ਨਾਯੰਤ ਤਿੱਥੈ ਲੋ ਲੋ ਆਕਾਰ ਜਿਵ ਜੀ ਹੁਕਮ ਤਿਵੈ ਤਿਵਕਾਰ ਵੇਖੈ ਵਿਖਸੈ ਕਰ ਵਿਚਾਰ ਨਾਨਕ ਕਥਨਾ ਕਰੜਾ ਸਾਰ ਜਤ ਪਹਾਰਾ ਧੀਰੇ ਸੁਨਿਆਰ ਅਹਿਰਨ ਮਤ ਵੇਦ ਹਥਿਆਰ ਭਾਉ ਖਲਾਗਨ ਤਪਤਾਉ ਭਾਂਡਾ ਭਾਉ ਮ੍ਰਿਤਿਤ ਢਾਲ ਘੜੀਐ ਸ਼ਬਦ ਸੱਚੀ ਟਕਸਾਲ ਜਿਨ ਕਉ ਨਦਰ ਕਰਮ ਤਿਨਕਾਰ ਨਾਨਕ।

අගංජ පංජ අලක්ඛව පක්ඛව කාල දයාලු අලේක පේක අනාම කාම ගාහ අටාහ අනත්ති ප්‍රමත්ති අජුන්නිය මුනි නරාගේ නරංගේ නරූපේ නරේඛිය කර්මංග පර්මංග ගංජේ අලේඛේ පුජං ප්‍රයාචන් නමස්තුල් පරණාමේ සුමස්තුල් පරණාසේ අගංජුල් අනාමේ සමස්තුල් නිවාසේ නිර්කාමං විපූතේ සමස්තුල් ස්වරූපේ කුකර්මං පරණාසීසු ධර්මං විපූතේ සදා සච්චිදානං සත්‍රං පරණාසී කරිමුල් කුනින්දා සමස්තුල් නිවාසී අජාය විපූතේ ගජායබ ගනිමේ හරියං කරියං කරිමුල් රහිමේ චතර චක්‍රවර්තී චතර චක්‍ර භුක්තේ සොයම් පව සුභං සර්වදා සර්ව ජුගතේ දුකාලං පරණාසී දයාලං ස්වරූපේ සදා අංග සංගේ අපංගං විපූතේ දුකාලං පරණාසී දයාලං ස්වරූපේ සදා අංග සංගේ අපංගං විපූතේ වාහිගුරු ජී කා ඛාලසා වාහිගුරු ජී කී ෆතේ එක් ඕංකාර සත්ගුරු ප්‍රසාද पातशाही दसवीं त्वा प्रसाद सवैये श्रावक सुध समो सिदान के देख फिर कर जोग जति के सूर सुरार्दन सुध सुदातिक संसमु अनेक मति के सारे ही देश को देख रहे हो मत को न देखत प्राण पति के श्री भगवान की पाए कृपा होते एक रत्ती बिन एक रत्ती के मातिम तंग जरे जर सांग नूप तंग संग सुवारे गोड तुरंग कुरंग से कूदत पौन के गौन को जात निवारे ਭਾਰੀ ਭਜਾਨ ਕੇ ਭੂਪ ਭਲੀ ਬਿਦਨਿਆਵਤ ਸੀਸਨਾ ਦਾਤ ਵਿਚਾਰੇ ਤੇ ਭੈ ਤੂੰ ਕਹਾਂ ਭੈ ਭੂਪ ਤੰਤ ਕੋ ਨਾ ਗਏ ਭਾਏ ਪਧਾਰੇ ਜੀਤ ਫਿਰੈ ਸਭ ਦੇ ਦਿਸ਼ਾਨ ਕੋ ਬਾਦ ਢੋਲ ਮਿਰਦੰਗ ਨਗਾਰੇ ਗੁੰਜਤ ਗੁੜ ਗਜਾਨ ਕੇ ਸੁੰਦਰ ਹਿੰਸਤ ਹੀ ਹੈ ਰਾਜ ਹਜ਼ਾਰੇ ਭੂਤ ਭਵਿਖ ਭਵਾਨ ਕੇ ਭੂਪਤ ਕੌਣ ਗਣੈ ਨੀ ਜਾਤ ਵਿਚਾਰੇ ਸ੍ਰੀ ਪਾ ਸ੍ਰੀ ਭਗਵਾਨ ਭਜੇ ਬਿਨੰਤ ਭਵੰਤ ਕੇ ਧਾਮ ਸਿਧਾਰੇ ਤੀਰਥ ਨਾਨ ਦਇਆ ਦਮਦਾਨ ਸੁਸੰਜਮ ਨੇਮ ਅਨੇਕ ਵਸਿੱਖ ਹੈ ਵੇਦ ਪੁਰਾਣ ਕਤੇਬ ਕੁਰਾਨ ਜਮੀਨ ਜਮਾਨ ਸੁਬਾਨ ਕੇ ਭਿਖੈ ਪੌਣ ਆਰ ਜਤੀ ਜਤਾਰ ਸਵੈ ਸੁਵਿਚਾਰ ਹਜ਼ਾਰ ਕੇ ਦਿਖੈ ਸ੍ਰੀ ਭਗਵਾਨ ਭਜੇ ਬਿਨ ਭੂਪ ਦੇਖ ਰਤੀ ਬਿਨ ਏਕ ਨ ਲਿਖੈ ਸੁਧ ਸਿਵਾਹ ਦੁਰੰਤ ਦੁਬਾਹ ਸੁਸਾਸੁਨਾ ਦੁਰਚਾਂਦ ਲੈਂਗੇ ਭਾਰੀ ਗੁਮਾਨ ਭਰੇ ਮਨ ਮੈਂ ਕਰ ਪਰਬਤ ਪੰਖ ਹਲੇ ਨਾ ਹਲੈਂਗੇ ਤੋਰ ਰਿਨ ਮਰੂਰ ਮਵਾਸਨ ਮਾਤਿਮ ਤੰਗਨ ਮਾਨ ਮਲੈਂਗੇ ਸ੍ਰੀ ਪਾ ਸ੍ਰੀ ਭਗਵਾਨ ਕਿਰਪਾ ਬਿਨ ਤਿਆਗ ਜਹਾਨ ਨਿਦਾਨ ਚੱਲੇਂਗੇ ਬੀਰ ਅਪਾਰ ਵਡੇ ਬਰਿਆ ਰਬ ਚਾਰੇ ਸਾਰ ਕੀ ਧਾਰ ਪਛਈਆ ਤੋਰਦ ਦੇਸ ਮਲਿੰਦ ਮਵਾਸਨ ਮਾਤਿਕ ਜਾਨ ਕੇ ਮਾਨ ਵਲਈਆ ਗਾੜੇ ਗੜਾਣ ਕੇ ਤੋੜ ਨਹਾਰ ਸੁਬਾ ਤਨ ਹੀ ਚਕਚਾਰ ਲਵਈਆ ਸਾਹਿਬ ਸ੍ਰੀ ਸਭ ਕੋ ਸਰਨਾਇਕ ਜਚ ਅਨੇਕ ਸੁਵੇਖ ਦੇਵਈਆ ਦਾਨਵ ਦੇਵ ਫਨਿੰਦ ਨੇ ਸਾਚਿਰ ਭੂਤ ਭਵਿਖ ਭਵਾਨ ਜ ਪੈਂਗੇ ਜੀਵ ਜਿਤੇ ਜਲ ਮੈਂ ਥਲ ਮੈਂ ਪਲ ਹੀ ਪਲ ਮੈਂ ਸੁਭਤਾਪ ਥਪੈਂਗੇ ਪੁਨ ਪ੍ਰਤਾਪਨ ਬਾੜ ਜੈਤ ਧੁਨ ਪਾਪਨ ਕੇ ਬੋ ਪੁੰਜ ਕਪੈਂਗੇ ਸਾਧ ਸਮੂਹ ਪ੍ਰਸੰਨ ਫਿਰਿਆ ਜਗ ਸਤਰ ਸਵੈ ਅਵਲੋਕ ਚ ਪੈਂਗੇ ਮਾਨਵ ਇੰਦਰ ਗਜਿੰਦਰ ਨਿਰਾਧਵ ਜੋਨ ਤਰਲੋਕ ਕੋ ਰਾਜ ਕਰੇਂਗੇ ਓਟ ਇਸ ਨਾਨਕ ਜਾਦਿਕ ਦਾਨ ਅਨੇਕ ਸੁਅੰਬਰ ਸਾਜ ਵਰੇਂਗੇ ਬ੍ਰਹਮ ਮਹੇਸ਼ਵਰ ਵਿਸ਼ਨ ਸੁਚੀ ਪਤ ਅੰਤ ਫਸੇ ਜਮ ਫਾਸ ਫਰੇਂਗੇ ਜੇ ਨਾ ਸ੍ਰੀ ਪਤ ਕੇ ਪ੍ਰਸ ਹੈ ਭਗਤੇ ਨਰ ਫੇਰ ਨਾ ਦੇਹ ਕਰੇਂਗੇ ਕਹਾਂ ਭਇਓ ਜੋ ਦੋ ਲੋਚਨ ਮੂੰਦ ਕੈ ਬੈਠ ਰਹੇ ਹੋ ਵਕਤ ਧਿਆਨ ਲਗਾਇਓ ਨਾਥ ਪ੍ਰਿਯਲੀ ਸਾ ਸਮੁੰਦਰ ਲੋਕ ਗਯੋ ਪਰ ਲੋਕ ਗਵਾਯੋ ਵਾਸ ਕੀ ਵਖਿਆਨ ਸੁ ਬੈਠ ਕੇ ਐਸੀ ਐਸੀ ਸੁਬਹਿ ਸੁਤਾਯੋ ਸਾਚ ਕਹੂੰ ਸੁਨ ਲਿਹੋ ਸਬੈ ਜਿਨ ਪ੍ਰੇਮ ਕੀਓ ਤਿਨਹੀ ਪ੍ਰਭ ਪਾਯੋ ਕਾਹੂ ਲੈ ਪਾਹਨ ਪੂਜ ਧਰਿਓ ਸਿਰ ਕਾਹੂ ਲੈ ਲਿੰਗ ਗਰੇ ਲਟਕਾਯੋ ਕਾਹੂ ਲਖਿਓ ਹਰ ਵਾਚੀ ਦਿਸ਼ਾ ਮਹਿ ਕਾਹੂ ਪਛਾ ਕੋ ਸੀਸ ਨਿਵਾਯੋ ਕੋ ਬਤਾਨ ਕੋ ਪੂਜਿਤ ਹੈ ਪਸ ਕੋ ਮ੍ਰਿਤਾਨ ਕੋ ਪੂਜਨ ਧਾਯੋ ਕੂਰ ਕਿਰਿਆ ਔਰ ਜੋ ਸਭ ਹੀ ਜਗ ਸ੍ਰੀ ਭਗਵਾਨ ਕੋ ਭੇਦ ਨ ਪਾਇਓ ਕੋ ਬਤਾਨ ਕੋ ਪੂਜਿਤ ਹੈ ਪਸ ਕੋ ਮ੍ਰਿਤਾਨ ਕੋ ਪੂਜਨ ਧਾਯੋ ਕੂਰ ਕਿਰਿਆ ਔਰ ਜੋ ਸਭ ਹੀ ਜਗ ਸ੍ਰੀ ਭਗਵਾਨ ਕੋ ਭੇਦ ਨ ਪਾਇਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਾਤਸ਼ਾਹੀ ਦਸਵੀਂ ਕਬਿਓ ਬਾਚ ਬੇਨਤੀ ਚੌਪਈ ਹਮਰੀ ਕਰੋ ਹਾਥ ਦੈ ਰੱਛਾ ਪੂਰਨ ਹੋਏ ਚਿਤ ਕੀ ਇੱਛਾ ਤਵ ਚਰਨਨ ਮਨ ਰਹੇ ਹਮਾਰਾ ਆਪਣਾ ਜਾਨ ਕਰੋ ਪ੍ਰਤਪਾਰਾ ਹਮਰੇ ਦੁਰ ਸਭੈ ਤੁਮ ਕਾਹੂ ਆਪ ਹਾਥ ਤੈ ਮੋਹੇ ਬਚਾਵੋ ਸੁਖੀ ਬਸੈ ਮੂਰੂ ਪਰਿਵਾਰਾ ਸੇਵਕ ਸਿੱਖ ਸਭੈ ਕਰਤਾਰਾ ਮੂਰ ਅੱਛਾ ਨਿਜ ਕਰ ਦੈ ਕਰੀਏ ਸਭ ਬੈਰਨ ਕੁਵਾ ਸੁੰਘਰੀਏ
पूर्ण होए हमारी आशा तुर भजन की रह प्यासा तुम्हें छाड़ कोई अवर न त्याऊ जो बर चाहो सो तुम ते पाओ सेवक सिख हमारे तारी है चुन चुन सत्र हमारे मारी है आप हाथ दे मुझे उबरिय मरण काल का त्रास निवरिय हुजो सदा हमारे पच्चा श्री आस तुज जू करे हो रक्षा राख लिहो महिराखन हारे साहेब संत सहाय प्यारे दीन बंदुष्टन के हंता तुम हो प्री चतुर दशकंता काल पाए ब्रह्मा भक्तरा काल पाए शिव जू अवतरा काल पाए कर विष्णु प्रकाशा सकल काल का किया तमाशा जवन काल जोगी शिव की यो वेद राज ब्रह्मा जूथी यो जवन काल सब लोक सुवारा नमस्कार है ताहे हमारा जवन काल सब जगत बनायो देव दैज छनु पजायो वादंते कै अवतारा सोई गुरु समझियो हमारा नमस्कार तिसी को हमारी सकल प्रजा जिन आप सुवारी शिव कन को सब गुण सुख दियो सत्रन को पल मो बद कियो घट घट के अंतर की जानत भले बुरे की पीर पछानत चीटी ते कुंचर अस्थूला सब पर कृपा दृष्ट कर फूला संतन दुख पाए ते दुखी सुख पाए साधन के सुखी एक एक के पीर पछाने कट कट के पट पट की जाने जब उदकर्क करा कर तारा प्रजा तर तब देह पारा जब आकर्क कर तो कब हूँ तुम मैं मिलत देह तर सब हूँ जीते बदन सिर सब तार आप अपनी बूझ उचार तुम सब ही ते रहत निरालम जानत भेद भेद अर आलम निरंकार निर्भकार निर्लंब वाद अनिल अनाद असंभ ताका मूड उचारक भेदा जाको भेव न पावत बेदा ताको कर पाहन अनुमानत महामूड कछ भेद न जानत महादेव को कहत सदा शिव निरंकार का चिन्हत न भेव आप अपनी बुध है जीती वर्णत भिन्न भिन्न तुय तीती तुमरा लका न जाय पसारा के बे सजा प्रथम संसार आए कै रूप अनूप स्वरूपा रंक भयो राव कै भूपा अंडज डेरत से तजकीनी उत्पुज कान बहुर रच दीनी कहूँ फूल राजा हवे बैठा कहूँ सिमट भय शंकर कैठा सिगरी श्रेष्ठ दिखाए अचम पव आज जुगा स्वरूप स्वयं पव अवरक्षा मेरी तुम करो सिख उबार सिख संगरो दुष्ट जिते उठवत उत्पाता सकल मलेश करो रनकाता जे अस तुझ दवसर नी परे तिनके दुष्ट दुख तहवे मरे पुरख जवन पग परे तिहारे तिनके तुम संकट सब टारे जो कल को एक बार ते है ताके काल निकट न है रचा हुए ताहे सब काला दुष्ट अरिष्ट रहे तत्काला कृपा दृष्टन जाहे निहर हो ताके ताप तनक मैं हरे हो रिद्ध सिद्ध कर्म सब हुई दुष्ट छाछ सके न कोई एक बार जिन तुम्हें संभारा काल वास्ते ताहे उबारा जिन नर नाम तिहारो कहा दारिद दुष्ट दुख ते रहा खड़ग केत में शरण तिहारी आप हाथ दे लिहो उबारी सर्व ठौर मोह सहाय दुष्ट दोख ते लिहो बचाई कृपा करे हम पर जग माता ग्रंथ करा पूर्ण सुबराता किल विक सकल देख को हरता दुष्ट दोखिन को छह करता श्री अस्तोजा भाई दयाला पूर्ण करा ग्रंथ तत्काला मन बांच फल पावे सोई दुख न तिसे व्यापत कोई अड़ेल सुने गुंग जो याहे सुरसना पावई सुने मूढ़ चित लाए चतुरता आवई दुख दर्द पौ निकन तिन नर के रहे हो जो या की एक बार चौपाई को कहे चौपाई संब सत्रह सहसपनी जय और सहसुन तीन कही जय पाद्र सुधी अष्टमी रवारा तीर सद्रव ग्रंथ सुधारा सुवैया पाए गहे जब ते तुमरे तब ते कुआंक तरे नहीं आन्यो राम रहीम पुराण कुरान अनेक अहमत एक न मान्यो सिमृत शास्त्र वेद सब भेद कह मेक न जान्यो श्री स्पान कृपा तुमरी कर मैं न कहूँ सब तो हे बखान्यो दोहरा सगल

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹੱਲਾ ਤੀਜਾ, ਆਨੰਦ ਇੱਕੋ ਅੰਕਾਰ। ਸਤਿਗੁਰ ਪ੍ਰਸਾਦ ਆਨੰਦ ਭਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ, ਸਹਿਜ ਸੇਤੀ ਮਨ ਵਜੀਆਂ ਵਾਧਾਈਆਂ। ਰਾਗ ਰਤਨ ਪਰਿਵਾਰ ਭਰੀਆਂ, ਸ਼ਬਦ ਗਾਵਣੇ ਆਈਆਂ, ਸ਼ਬਦੋ ਤਾਂ ਗਾਵੋ ਹਰੀ ਕੇਰਾ ਮਨ ਜਿਨੀ ਵਸਾਇਆ। ਕਹਿ ਨਾਨਕ ਆਨੰਦ ਹੋਆ, ਸਤਿਗੁਰੂ ਮੈਂ ਪਾਇਆ, ਇਹ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ, ਹਰ ਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਵਿਸਾਰਨਾ। ਅੰਗੀਕਾਰ ਹੋ ਕਰੇ ਤੇਰਾ ਕਾਰਜ ਸਭ ਸਵਾਰਨਾ, ਸਭਨਾ ਗੱਲਾਂ ਸਮਰੱਥ ਸੁਆਮੀ ਸੋ ਕਿਉਂ ਮਨੋ ਵਿਸਾਰੇ। ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ, ਸਾਚੇ ਸਾਹਿਬਾ ਕਿਆ ਨਾਹੀ ਘਰ ਤੇਰੇ, ਘਰ ਤਾਂ ਤੇਰੇ ਸਭ ਕਿਛ ਹੈ, ਜਿਸ ਦੇ ਹਿੱਸੋ ਪਾਵੇ ਸਦਾ ਸਿਵ ਸਲਾਹ ਤੇਰੀ, ਨਾਮ ਮਨ ਵਸਾਵੇ ਨਾਮ ਜਿਨ ਕਹਿ ਮਨ ਵਸਿਆ, ਵਾਜੇ ਸ਼ਬਦ ਘਨੇਰੇ। ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀ ਘਰ ਤੇਰੇ, ਸਾਚਾ ਨਾਮ ਮੇਰਾ ਆਧਾਰੂ, ਸੱਚ ਨਾਮ ਏ ਆਧਾਰ ਮੇਰਾ, ਜਿਨ ਭੁੱਖਾਂ ਸਭ ਗਵਾਈਆਂ, ਕਰ ਸਾਂਤ ਸੁਖ ਮਨਿਆ ਵਸਿਆ, ਜਿਨ ਇੱਛਾ ਸਭ ਪੁਜਾਈਆਂ, ਸਦਾ ਕੁਰਬਾਨ ਕੀਤਾ ਗੁਰੂ ਵਿਟਾ ਉਚਿਸਤੀਆਂ ਵਡਿਆਈਆਂ। ਕਹਿ ਨਾਨਕ ਸੁਣੋ ਸੰਤੋ ਸਭ ਧਰੋ ਪਿਆਰੋ, ਸਾਚਾ ਨਾਮ ਮੇਰਾ ਆਧਾਰੂ, ਵਾਜੇ ਪੰਥ ਸਭ ਤਿਤ ਘਰ ਸੁਭਾਗੈ, ਘਰ ਸੁਭਾਗੈ ਸ਼ਬਦ ਵਾਜੇ, ਕਲਾ ਜਿਤ ਕਰਧਾਰੀਆ, ਪੰਚ ਦੂਤ ਦਵਸ ਕੀਤੇ ਕਾਲ ਕੰਟਕ ਮਾਰਿਆ, ਤੁਰ ਕਰਮ ਪਾਇਆ ਤੁਧ ਜਿਨ ਕਉ ਸੇ ਨਾਮ ਹਰ ਕਹਿ ਲਾਗੇ। ਕਹਿ ਨਾਨਕ ਤਹਸ ਕੋਆ ਤਿਤ ਕਰ ਅਨਹਦ ਵਾਜੇ, ਸਾਚੀ ਲਿਵੈ ਬਿਨ ਦੇਹ ਨਿਮਾਣੀ, ਦੇਹ ਨਿਮਾਣੀ ਲਿਵੈ ਬਾਜੋ ਕਿਆ ਕਰੇ ਵਿਚਾਰੀਆ, ਤੁਧਵਾ ਸਮਰੱਥ ਕੋਈ ਨਾਹੀ ਕਿਰਪਾ ਕਰ ਬਨਵਾਰੀਆ, ਏਸ ਨੂੰ ਹੁਰ ਥਾਉ ਨਾਹੀ ਸ਼ਬਦ ਲਾਗ ਸੁਵਾਰੀਆ। ਕਹਿ ਨਾਨਕ ਲਿਵੈ ਬਾਜੋ ਕਿਆ ਕਰੇ ਵਿਚਾਰੀਆ, ਆਨੰਦ ਆਨੰਦ ਸਭ ਕੋ ਕਹੇ, ਆਨੰਦ ਗੁਰੂ ਤੇ ਜਾਣਿਆ ਜਾਣਿਆ, ਆਨੰਦ ਸੁਧਾ ਗੁਰ ਤੇ ਕਿਰਪਾ ਕਰੇ ਪਿਆਰਿਆ, ਕਰ ਕਿਰਪਾ ਕਿਲ ਵੀ ਕੱਟੇ, ਗਿਆਨ ਅੰਜਨ ਸਾਰੇ ਅੰਦਰੋ, ਜਿਨ ਕਾ ਮੋਹ ਟੁੱਟਾ ਤਿਨ ਕਾ ਸਭ ਸੱਚਾ ਸਵਾਰਿਆ। ਕਹਿ ਨਾਨਕ ਕਿਉਂ ਆਨੰਦ ਹੈ, ਆਨੰਦ ਗੁਰ ਤੇ ਜਾਣਿਆ, ਬਾਬਾ ਜਿਸ ਤੂੰ ਦੇਹ ਸੋਈ ਜਨ ਪਾਵੈ, ਪਾਵੈ ਤਾਂ ਸੋ ਜਨ ਦੇਹ, ਜਿਸ ਨੂੰ ਹੋਰ ਕਿਆ ਕਰੇ ਵਿਚਾਰਿਆ, ਇੱਕ ਭਰਮ ਭੁੱਲੇ ਫਿਰੈ ਦਾ ਦਿਸ, ਇੱਕ ਨਾਮ ਲਾਗ ਸਵਾਰਿਆ, ਗੁਰ ਪ੍ਰਸਾਦੀ ਮਨ ਭਇਆ ਨਿਰਮਲ, ਜਿਨ੍ਹਾਂ ਭਾਣਾ ਭਾਵੇ। ਕਹਿ ਨਾਨਕ ਜਿਸ ਦੇ ਪਿਆਰੇ ਸੋਈ ਜਨ ਪਾਵੇ, ਆਵੋ ਸੰਤ ਪਿਆਰਿਓ ਕਥ ਕੀ ਕਰਹਿ ਕਹਾਣੀ, ਕਰਹਿ ਕਹਾਣੀ ਕਥ ਕੇਰੀ ਕਿਤ ਦੁਆਰੈ ਪਾਈਐ, ਤਨ ਮਨ ਧਨ ਸਭ ਸਭ ਗੁਰ ਕਾ ਹੁਕਮ ਮੰਨਿਆ ਪਾਈਐ, ਹੁਕਮ ਮੰਨਿਓ ਗੁਰੂ ਕੇ ਰਾਗਾ ਵੋ ਸੱਚੀ ਬਾਣੀ। ਕਹਿ ਨਾਨਕ ਸੁਣੋ ਸੰਤੋ ਕਥਿਓ ਕਥ ਕਹਾਣੀ, ਏ ਮਨ ਚੰਚਲਾ ਚਤੁਰਾਈ ਕਿਨੈ ਨ ਪਾਇਆ, ਚਤੁਰਾਈ ਨਾ ਪਾਇਆ ਕਿਨੈ ਤੂੰ ਸੁਣ ਮਨ ਮੇਰਿਆ, ਇਹ ਮਾਇਆ ਮੋਹਣੀ ਜਿਨੇ ਭਰਮ ਭੁਲਾਇਆ, ਮਾਇਆ ਤਾਂ ਮੋਹਣੀ ਤਿਨੈ ਕੀਤੀ ਜਿਨ ਠਗੋਲੀ ਪਾਈਆ, ਕੁਰਬਾਨ ਕੀਤਾ ਤਿਸੈ ਵਿਟਹੁ ਜਿਨ ਮੋਹ ਮੀਠਾ ਲਾਇਆ। ਕਹਿ ਨਾਨਕ ਮਨ ਚੰਚਲ ਚਤੁਰਾਈ ਕਿਨੈ ਨ ਪਾਇਆ, ਇਹ ਮਨ ਪਿਆਰਿਆ ਤੂੰ ਸਦਾ ਸਤ ਸੰਭਾਲੇ, ਇਹ ਕੁਟੰਬ ਤੂੰ ਜੇ ਦੇਖਦਾ ਚੱਲੈ ਨਾਹੀ, ਤੇਰੇ ਨਾਲੇ ਸਾਥ ਤੇਰੇ ਚੱਲੈ ਨਾਹੀ, ਕਿਸ ਨਾਲ ਕਿਉਂ ਚਿਤ ਲਾਈਐ, ਐਸਾ ਕੰਮ ਊਲੇ ਨਾ ਕੀਚੈ ਜਿਤੰਤ ਪਛੋਤਾਈਐ, ਸਤਿਗੁਰੂ ਕਾ ਉਪਦੇਸ਼ ਸੁਣ ਤੂੰ ਹੋਵੈ ਤੇਰੇ ਨਾਲੇ। ਕਹਿ ਨਾਨਕ ਮਨ ਪਿਆਰੇ ਤੂੰ ਸਦਾ ਸਤ ਸੰਭਾਲੇ, ਅਗਮ ਗੁਚਰਾ ਤਿਰੰਤ ਨਾ ਪਾਇਆ, ਅੰਤੋ ਨਾ ਪਾਇਆ ਕਿਨੈ ਤੇਰਾ, ਆਪਣਾ ਆਪ ਤੂੰ ਜਾਣਹੀ, ਜੀ ਜਨ ਸਭ ਖੇਲ ਤੇਰਾ, ਕਿਆ ਕੁਆ ਕਵਖਾਣੀਆ, ਕਹਿ ਤਾ ਵੇਖੈ ਸਭ ਤੂੰ ਹੈ ਜਿਨ ਜਗ ਤੂੰ ਪਾਇਆ, ਕਹਿ ਨਾਨਕ ਤੂੰ ਸਦਾ ਗਮ ਹੈ ਤਿਰੰਤ ਨਾ ਪਾਇਆ, ਸੁਰ ਨਰ ਮੁਨ ਜਨ ਅੰਮ੍ਰਿਤ ਖੋਜ ਦੇ ਸੁ ਅੰਮ੍ਰਿਤ ਗੁਰ ਤੇ ਪਾਇਆ, ਪਾਇਆ ਅੰਮ੍ਰਿਤ ਗੁਰ ਕਿਰਪਾ ਕਿੰਨੀ, ਸੱਚਾ ਮਨ ਵਸਾਇਆ, ਜੀ ਜਨ ਸਭ ਤੂੰ ਪਾਇਕ ਵੇਖ ਪ੍ਰਸਨ ਆਇਆ, ਲਭ ਲੋਭ ਅਹੰਕਾਰ ਤੁਕਾ ਸਤਿਗੁਰੂ ਭਲਾ ਪਾਇਆ, ਕਹਿ ਨਾਨਕ ਜਿਸ ਨੂੰ ਵਾਪ ਤੁੱਟਾ ਤਿਨ ਅੰਮ੍ਰਿਤ ਗੁਰ ਤੇ ਪਾਇਆ, ਭਗਤਾ ਕੀ ਚਾਲ ਨਿਰਾਲੀ, ਚਾਲਾ ਨਿਰਾਲੀ ਭਗਤਾ ਹਕੇਰੀ, ਬਿਕ ਮਾਰਗ ਚੱਲਣਾ ਲਭ ਲੋਭ ਅਹੰਕਾਰ ਤਾ ਤ੍ਰਿਸ਼ਨਾ, ਬਹੁਤ ਨਾਹੀ ਬੋਲਣਾ, ਖਨਿਹੋ ਤਿੱਖੀ ਵਾਲੋ ਨਿਕੇਤ ਮਾਰਗ ਜਾਣਾ, ਗੁਰਪ੍ਰਸਾਦੀ ਜਿਨੀ ਆਪ ਤਜਿਆ ਹਰ ਵਾਸਨਾ ਸਮਾਣੀ, ਕਹਿ ਨਾਨਕ ਚਾਲ ਭਗਤਾਂ ਜੁਗੋ ਜੁਗ ਨਿਰਾਲੀ, ਜਿਉਂ ਤੂੰ ਚਲਾਹੇ ਤਿਵ ਚੱਲੈ ਸੁਆਮੀ, ਹੋਰ ਕਿਆ ਜਾਣਾ ਗੁਣ ਤੇਰੇ, ਜਿਵ ਤੂੰ ਚਲਾਹੇ ਤਿਵੈ ਚੱਲੈ ਜਿਨ੍ਹਾਂ ਮਾਰਗ ਪਾਵੇ, ਕਰ ਕਿਰਪਾ ਜਿਨ੍ਹਾਂ ਮਿਲਾਹੇ ਸੇ ਹਰ ਹਰ ਸਦਾ ਧਿਆਵੇ, ਜਿਸ ਨੂੰ ਕਥਾ ਸੁਣਾਹੇ ਆਪਣੀ ਸੇ ਗੁਰਦੁਆਰੇ ਸੁਖ ਪਾਵੇ, ਕਹਿ ਨਾਨਕ ਸੱਚੇ ਸਾਹਿਬ ਜਿਉਂ ਭਾਵੈ ਤਿਵੈ ਚਲਾਵੇ, ਇਹ ਸੋਹਿਲਾ ਸਭ ਸੁਹਾਵਾ ਸਬਦੋ ਸੁਹਾਵਾ ਸਦਾ ਸੋਹੇਲਾ, ਸਤਿਗੁਰੂ ਸੁਣਾਇਆ ਇਹੋ ਤਿਨ ਕਹਿ ਮਨ ਵਸਿਆ, ਜਿਨ ਧੁਰਹੋਂ ਲਿਖਿਆ ਆਇਆ,
ਇੱਕ ਫਿਰਹਿ ਕਨੇਰੇ ਕਰਹਿ ਗੱਲਾਂ ਗਲੀ ਕਿਨੇ ਨਾ ਪਾਇਆ। ਕਹਿ ਨਾਨਕ ਸ਼ਬਦ ਸੁਹੇਲਾ ਸਤਿਗੁਰੂ ਸੁਣਾਇਆ। ਪਵਿੱਤ ਹੋਏ ਸੇਜਨਾ ਜਿਨੀ ਹਰਿ ਧਿਆਇਆ, ਹਰਿ ਧਿਆਇਆ ਪਵਿੱਤ ਹੋਏ ਗੁਰਮੁਖ ਜਿਨੀ ਧਿਆਇਆ। ਪਵਿੱਤ ਮਾਤਾ ਪਿਤਾ ਕੁਟੰਬ ਸਹਿ ਸੁਭਿ ਸੰਗਤ ਸੁਭਾਈਆ। ਕਹਿਤੇ ਪਵਿੱਤ ਸੁਣਦੇ ਪਵਿੱਤ ਸੇ ਪਵਿੱਤ ਜਿਨੀ ਮਨ ਵਸਾਇਆ। ਕਹਿ ਨਾਨਕ ਸੇ ਪਵਿੱਤ ਜਿਨੀ ਗੁਰਮੁਖ ਹਰਿ ਹਰਿ ਧਿਆਇਆ। ਕਰਮੀ ਸਹਿਜ ਨਾ ਉਪਜੈ ਬਿਨ ਸਹਿਜੈ ਸਹਿਸਾ ਨਾ ਜਾਏ। ਨਹਿ ਜਾਏ ਸਹਿਸਾ ਕਿਤੈ ਸੰਜਮ ਰਹੇ ਕਰਮ ਕਮਾਏ। ਸਹਿਸਹਿ ਜਿਉ ਮਲੀਨ ਹੈ ਕਿ ਸੰਜਮ ਧੋਤਾ ਜਾਏ। ਮਨ ਧੋਵੋ ਸ਼ਬਦ ਲਾਗੋ ਹਰਿ ਸੁਣ ਰਹੋ ਚਿਤ ਲਾਏ। ਕਹਿ ਨਾਨਕ ਗੁਰਪ੍ਰਸਾਦਿ ਸਹਿਜ ਉਪਜੈ ਇਹ ਸਹਿਸਾ ਇਵਜਾਏ। ਜੀਹੋ ਮੈਲੇ ਬਾਹਰੋਂ ਨਿਰਮਲ ਬਾਹਰੋਂ ਨਿਰਮਲ ਜੀਹੋ ਤਾਂ ਮੈਲੇ ਤਿਨੀ ਜਨਮ ਜੂਐ ਹਾਰਿਆ। ਇਹ ਤਿਸਨਾ ਵੱਡਾ ਰੋਗ ਲੱਗਾ ਮਰਨ ਮਨੋ ਵਿਸਾਰਿਆ। ਵੇਦਾ ਮੈਂ ਨਾਮ ਉੱਤਮ ਸੋ ਸੁਣੈ ਨਾਹੀ ਫਿਰਹਿ ਜਿਉ ਬੇਤਾਲਿਆ। ਕਹਿ ਨਾਨਕ ਜਿਨ ਸਖਤ ਜਿਹਾ ਕੂੜੇ ਲਾਗੇ ਤਿਨੀ ਜਨਮ ਜੂਐ ਹਾਰਿਆ। ਜੀਹੋ ਨਿਰਮਲ ਬਾਹਰੋਂ ਨਿਰਮਲ ਬਾਹਰੋਂ ਤਾਂ ਨਿਰਮਲ ਜੀਹੋ ਨਿਰਮਲ ਸਤਿਗੁਰ ਤੇ ਕਰਨੀ ਕਮਾਣੀ। ਕੂੜ ਕੀ ਸੋਏ ਪਹੁੰਚੈ ਨਾਹੀ ਮਨਸਾ ਸਤ ਸਮਾਣੀ। ਜਨਮ ਰਤਨ ਜਿਨ ਖਟਿਆ ਭਲੇ ਸੇਵਣ ਜਾਰੇ। ਕਹਿ ਨਾਨਕ ਜਿਨ ਮਨ ਨਿਰਮਲ ਸਦਾ ਰਹਿ ਗੁਰਨਾਲੇ। ਜੇ ਕੋ ਸਿੱਖ ਗੁਰੂ ਸੇਤੀ ਸਨਮੁਖ ਹੋਵੇ ਤਾਂ ਸਨਮੁਖ ਸਿੱਖ ਕੋਈ ਜੀਹੋ ਰਹਿ ਗੁਰਨਾਲੇ। ਗੁਰ ਕੇ ਚਰਨ ਹਿਰਦੈ ਧਿਆਏ ਅੰਤਰਾਤ ਮੈਂ ਸੰਭਾਲੇ। ਆਪ ਛੱਡ ਸਦਾ ਰਹਿ ਪਰਨੈ ਗੁਰ ਬਿਨਵਰ ਨ ਜਾਣੈ ਕੋਏ। ਕਹਿ ਨਾਨਕ ਸੁਣਹੁ ਸੰਤੋ ਸੋ ਸਿੱਖ ਸਨਮੁਖ ਹੋਏ। ਜੇ ਕੋ ਗੁਰ ਤੇ ਬੇਮੁਖ ਹੋਵੇ ਬਿਨ ਸਤਿਗੁਰ ਮੁਕਤ ਨ ਪਾਵੈ। ਪਾਵੈ ਮੁਕਤ ਨ ਹੋਰਥੈ ਕੋਈ ਪੁੱਛੋ ਬਵੇਕੀਆਂ ਜਾਏ। ਅਨੇਕ ਜੁਨੀ ਭਰਮ ਆਵੈ ਬਿਨ ਸਤਿਗੁਰ ਮੁਕਤ ਨ ਪਾਏ। ਫਿਰ ਮੁਕਤ ਪਾਏ ਲਾਗ ਚਰਨੀ ਸਤਿਗੁਰੂ ਸਭ ਸੁਣਾਏ। ਕਹਿ ਨਾਨਕ ਵਿਚਾਰ ਦੇਖੋ ਬਿਨ ਸਤਿਗੁਰ ਮੁਕਤ ਨ ਪਾਏ। ਆਵੋ ਸਿੱਖ ਸਤਿਗੁਰੂ ਕੇ ਪਿਆਰੇ ਹੋ ਗਾਵੋ ਸੱਚੀ ਬਾਣੀ। ਬਾਣੀ ਤਾਂ ਗਾਵੋ ਗੁਰੂ ਕੇਰੀ ਬਾਣੀਆਂ ਸਿਰ ਬਾਣੀ। ਜਿਨ ਕੋ ਨਦਰ ਕਰਮ ਹੋਵੈ ਹਿਰਦੈ ਤਿਨਾ ਸਮਾਣੀ। ਪੀਵੋ ਅੰਮ੍ਰਿਤ ਸਦਾ ਰਹੋ ਹਰ ਰੰਗ ਜਪਿਓ ਸਾਰੰਗ ਪਾਣੀ। ਕਹਿ ਨਾਨਕ ਸਦਾ ਗਾਵੋ ਇਹ ਸੱਚੀ ਬਾਣੀ। ਸਤਿਗੁਰੂ ਬਿਨਾ ਹੋਰ ਕੱਚੀ ਹੈ ਬਾਣੀ। ਬਾਣੀ ਤਾਂ ਕੱਚੀ ਸਤਿਗੁਰੂ ਬਾਜੋ ਹੋਰ ਕੱਚੀ ਬਾਣੀ। ਕਹਿਦੇ ਕੱਚੇ ਸੁਣਦੇ ਕੱਚੇ ਕੱਚੀ ਆਖ ਵਖਾਣੀ। ਹਰ ਹਰ ਨਿਤ ਕਰਹਿ ਰਸਨਾ ਹਰ ਹਰ ਨਿਤ ਕਰਹਿ ਰਸਨਾ। ਕਹਿਆ ਕਛੂ ਨਾ ਜਾਣੀ ਚਿਤ ਜਿਨ ਕਾ ਹਿਰ ਲਿਆ ਮਾਇਆ ਬੋਲਣ ਪੈਰਵਾਣੀ। ਕਹਿ ਨਾਨਕ ਸਤਿਗੁਰੂ ਬਾਜੋ ਹੋਰ ਕੱਚੀ ਬਾਣੀ। ਗੁਰ ਕਾ ਸ਼ਬਦ ਰਤਨ ਹੈ ਹੀਰੇ ਜਿਤ ਜੜਾਓ। ਸ਼ਬਦ ਰਤਨ ਜਿਤ ਮਨ ਲਾਗਾ ਇਹੋ ਹੋਆ ਸਮਾਓ। ਸ਼ਬਦ ਛੇਤੀ ਮਨ ਮਿਲਿਆ ਸੱਚਾ ਲਾਇਆ ਭਾਉ ਆਪੇ ਹੀਰਾ ਰਤਨ ਆਪੇ ਜਿਸਨੂੰ ਦੇ ਬੁਝਾਏ। ਕਹਿ ਨਾਨਕ ਸ਼ਬਦ ਰਤਨ ਹੈ ਹੀਰਾ ਜਿਤ ਜੜਾਓ। ਸ਼ਿਵ ਸਕਤਾ ਪਾਏ ਕਹਿ ਕਰਤਾ ਆਪੇ ਹੁਕਮ ਵਰਤਾਏ। ਹੁਕਮ ਵਰਤਾਇਆ ਵੇਖੈ ਗੁਰਮੁਖ ਕਿਸੈ ਬੁਝਾਏ। ਤੂੜੇ ਬੰਧਨ ਹੋਵੈ ਮੁਖ ਸ਼ਬਦ ਮਨ ਵਸਾਏ। ਗੁਰਮੁਖ ਜਿਸਨੂੰ ਵਾਪ ਕਰੇ ਸੋ ਹੋਵੈ ਕਿਸਿਓ ਨਿਵਲਾਏ। ਕਹਿ ਨਾਨਕ ਆਪ ਕਰਤਾ ਆਪੇ ਹੁਕਮ ਬੁਝਾਏ। ਸਿਮਰ ਸ਼ਾਸਤਰ ਪੁੰਨ ਪਾ ਵਿਚਾਰ ਦੇ ਤੱਤੈ ਸਾਰ ਨਾ ਜਾਣੀ। ਤੱਤੈ ਸਾਰ ਨਾ ਜਾਣੀ ਗੁਰੂ ਬਾਜੋ ਤੱਤੈ ਸਾਰ ਨਾ ਜਾਣੀ। ਤੇਈ ਗੁਣੀ ਸੰਸਾਰ ਭ੍ਰਮ ਸੁਤਾ ਸੁਤਿਆ ਰਹਿਣ ਵਿਹਾਣੀ। ਗੁਰ ਕਿਰਪਾ ਤੇ ਸੇ ਜਨ ਜਾਗੇ ਜਿਨ ਹਰ ਮਨ ਵਸਿਆ ਬੋਲੇ ਅੰਮ੍ਰਿਤ ਬਾਣੀ। ਕਹਿ ਨਾਨਕ ਸੋ ਤਤ ਪਾਏ ਜਿਸਨੂੰ ਮਨ ਦਿਨ ਹਰ ਲਿਵ ਲਾਗਿਆ ਜਾਗਤ ਰਹਿਣ ਵਿਹਾਣੀ। ਮਾਤਾ ਕੇ ਉਦਰ ਮੈਂ ਪ੍ਰਤਪਾਲ ਕਰੇ ਸੋ ਕਿਉਂ ਮਨੋ ਵਿਸਾਰੀਐ। ਮਨੂ ਕਿਉਂ ਵਿਸਾਰੀਐ ਵਡਦਾਤਾ ਯਗਨ ਮਹਿ ਆਹਾਰ ਪਹੁੰਚਾਵੇ। ਉਸਨੂੰ ਕਿਉਂ ਹੋਏ ਨਾ ਸਕੀ ਜਿਸਨੂੰ ਆਪਣੇ ਲਿਵ ਲਾਵੇ ਆਪਣੇ ਲਿਵ ਆਪੇ ਲਾਏ। ਗੁਰਮੁਖ ਸਦਾ ਸੰਭਾਲੀਐ ਕਹਿ ਨਾਨਕੇ ਵਡਦਾਤਾ ਸੋ ਕਿਉਂ ਮਨੋ ਵਿਸਾਰੀਐ। ਜੈਸੀ ਅਗਨ ਉਦਰ ਮਹਿ ਤੈਸੀ ਬਾਹਰ ਮਾਇਆ ਮਾਇਆਗਨ ਸਭ ਇੱਕੋ ਜਿਹੀ ਕਰਤੈ ਖੇਲ ਰਚਾਇਆ। ਜਾ ਤਿਸ ਭਾਣਾ ਤਾਂ ਜੰਮਿਆ ਪਰਵਾਰ ਭਲਾ ਪਾਇਆ। ਲਿਵ ਛੁਟਕੀ ਲੱਗੀ ਤ੍ਰਿਸ਼ਨਾ ਮਾਇਆ ਅਮਰ ਵਰਤਾਇਆ। ਇਹ ਮਾਇਆ ਜਿੱਤਰ ਵਿਸਰੈ ਮੂਹ ਭਜੈ ਭਾਉ ਦੂਜਾ ਲਾਇਆ। ਕਹਿ ਨਾਨਕ ਗੁਰ ਪ੍ਰਸਾਦੀ ਜਿਨ੍ਹਾਂ ਲਿਵ ਲਾਗੀ ਤਿਨ ਵਿੱਚੇ ਮਾਇਆ ਪਾਇਆ। ਰਾਪ ਮੁੱਲ ਕਹਿ ਮੁੱਲ ਨਾ ਪਾਇਆ ਜਾਏ ਮੁੱਲ ਨਾ ਪਾਇਆ ਜਾਏ। ਕਿਸੈ ਵਿਟਹੋ ਰਹੇ ਲੋਕ ਵਿਲ ਲਾਏ। ਐਸਾ ਸਤਿਗੁਰ ਜੇ ਮਿਲੈ ਤਿਸਨੂੰ ਸਿਰ ਸੌਪੀਐ ਵਿੱਚ ਹੋ ਆਪ ਜਾਏ। ਜਿਸਦਾ ਜੀਉ ਤਿਸ ਮਿਲ ਰਹੇ ਹਰ ਵਸੈ ਮਨ ਆਏ। ਹਰ ਆਪ ਮੁਲਕ ਹੈ ਭਾਗ ਜਿਨ੍ਹਾਂ ਕੇ ਨਾਨਕਾ ਜਿਨ ਹਰ ਪੱਲੈ ਪਾਏ। ਹਰਾਸ ਮੇਰੀ ਮਨਵਣ ਜਾਰਾ ਹਰਾਸ ਮੇਰੀ ਮਨਵਣ ਜਾਰਾ ਸਤਿਗੁਰ ਤੇ ਰਾਸ ਜਾਣੀ। ਹਰ ਹਰ ਨਿਤ ਜਪਿਓ ਜੀਹੋ ਲਾਹ ਖੱਟਿਓ ਦਿਹਾੜੀ ਹੋ ਧਨ ਤਿਨਾ ਮਿਲਿਆ ਜਿਨ ਹਰਿਆ ਪੇ ਭਾਣਾ।

ਵਾਹਿਗੁਰੂ ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਏ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰਕੈ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸਿਆਂ ਹੋਈ ਸਹਾਏ ਅਰਜਨ ਹਰ ਗੋਬਿੰਦ ਨੂੰ ਸਿਮਰੋਂ ਸ੍ਰੀ ਹਰ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿੱਠੇ ਸਭ ਦੁੱਖ ਜਾਏ ਤੇਗ ਬਹਾਦਰ ਸਿਮਰਿਆ ਕਰ ਨਉ ਨਿਧ ਆਵੈ ਧਾਈ ਸਭ ਥਾਈ ਹੋਏ ਸਹਾਏ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕੇ ਪਾਠ ਦਰਸ਼ਨ ਦੀਦਾਰ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤੀਆਂ ਹੱਠੀਆਂ ਜੱਪੀਆਂ ਤੱਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਗ ਚਲਾਈ ਤੇਗ ਵਾਹੀ ਦੇਖ ਕੇ ਅਣਡਿੱਠ ਕੀਤਾ ਇਹਨਾਂ ਪਿਆਰਿਆਂ ਸੁਚਿਆਰਿਆਂ ਦੀ ਕਮਾਈ ਦਾ ਧਿਆਨ ਕਰਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਜਿਨ੍ਹਾਂ ਸਿੰਘਾਂ ਸਿੰਘਣੀਆਂ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਵਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜਿਆਰਿਆਂ ਨਾਲ ਚੜਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਈ ਤਿਨ੍ਹਾਂ ਦੀ ਕਮਾਈ ਦਾ ਧਿਆਨ ਕਰਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ ਪ੍ਰਿਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿਤ ਆਵੇ ਚਿਤਾਵਨ ਕਰ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਛਿਆ ਰਿਆਇਤ ਦੇਖ ਦੇਖ ਫਤਿਹ ਬਿਰਧ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਏ ਖਾਲਸੇ ਜੀ ਕੇ ਬੋਲ ਬਾਲੇ ਬੋਲੋ ਜੀ ਵਾਹਿਗੁਰੂ ਸਿੱਖਾਂ ਨੂੰ ਸਿੱਖੀ ਦਾਨ ਕੇਸ਼ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹੋ ਦਾਨ ਭਰੋਸਾ ਦਾਨ ਦਾਨਾ ਸਿਰਦਾਨ ਨਾਮਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਵਾਹਿਗੁਰੂ ਸਿੱਖਾਂ ਦਾ ਮਨ ਨੀਵਾ ਮਤ ਉੱਚੀ ਮਤ ਪਤ ਦੇ ਰਾਖੇ ਆਪ ਵਾਹਿਗੁਰੂ ਹੇ ਅਕਾਲ ਪੁਰਖ ਆਪਣੇ ਪੰਥ ਦੇ ਸਹਾਈ ਦਤਾਰ ਜੀ ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰੇ ਗੁਰਧਾਮ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਖੁੱਲ੍ਹੇ ਦਰਸ਼ਨ ਦੀਦਾਰ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ਿਸ਼ ਕਰੋ ਹੇ ਨਿਮਾਣਿਆਂ ਦੇ ਮਾਨ ਸਤਿਗੁਰੂ ਨਿਤਾਣਿਆਂ ਦੇ ਤਾਨ ਸਤਿਗੁਰੂ ਨੇ ਉੱਟਿਆਂ ਦੇ ਉਦ ਗੁਰੂ ਗਰੀਬ ਨਿਵਾਜ ਦਸੋਂ ਪਾਤਸ਼ਾਹ ਕੀ ਆਤਮਿਕ ਜੋਤ ਸ਼ਬਦ ਗੁਰੂ ਚਵਰ ਛਤਰ ਤਖਤ ਦੇ ਮਾਲਕ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਤਿਗੁਰੂ ਜੀ ਆਪ ਜੀ ਨੇ ਕਿਰਪਾ ਕੀਤੀ ਅੰਮ੍ਰਿਤ ਵੇਲੇ ਦੇ ਜੱਗ ਨੇ ਬਖਸ਼ੇ ਅੰਮ੍ਰਿਤ ਵੇਲੇ ਪਾਵਨ ਪਵਿੱਤਰ ਤਖਤਾਂ ਤੇ ਪ੍ਰਕਾਸ਼ਮਾਨ ਹੋ ਕਰਕੇ ਆਪ ਜੀਆਂ ਨੇ ਸੰਗਤਾਂ ਨੂੰ ਦਰਸ਼ਨ ਦੇ ਦਾਰੇ ਬਖਸ਼ਿਸ਼ ਕੀਤੇ ਨਦਰੂ ਨਦਰੀ ਨਿਹਾਲ ਕੀਤਾ ਆਪ ਜੀ ਕਾ ਕੋਟਾਨ ਕੋਟ ਧੰਨਵਾਦ ਸਤਿਗੁਰੂ ਜੀ ਆਪ ਜੀ ਦੀ ਕਿਰਪਾ ਸਦਕਾ ਪਾਵਨ ਸੁੰਦਰ ਦਰਬਾਰ ਸਜੇ ਸਜੇ ਦਰਬਾਰਾਂ ਅੰਦਰ ਆਪ ਜੀ ਕੇ ਅੰਮ੍ਰਿਤਮਈ ਬਾਣੀ ਸ੍ਰੀ ਸੁਖਮਨੀ ਸਾਹਿਬ ਜੀ ਕੇ ਪਾਠ ਨਿਤਨਿਮ ਬਾਣੀਆਂ ਕੇ ਪਾਠ ਹੋਏ ਗਰੀਬ ਨਿਵਾਜ ਆਪ ਜੀ ਕੀ ਸਮੁੱਚੀ ਬਾਣੀ ਪੜ੍ਹਦਿਆਂ ਦਾਸਰਿਆਂ ਪਾਸੋਂ ਬੇਅੰਤ ਭੁੱਲਾਂ ਹੋਈਆਂ ਆਪ ਜੀ ਨੇ ਅਣਜਾਣ ਬੱਚੇ ਸਮਝ ਕੇ ਮੁਆਫ ਕਰ ਦੇਣੀ ਅੱਗੇ ਤੋਂ ਸਾਵਧਾਨਤਾ ਬਖਸ਼ਿਸ਼ ਕਰਨੀ ਰਹਿਮਤ ਕਰਨੀ ਬਾਣੀ ਸੁਧ ਅਤੇ ਸਪਸ਼ਟ ਪੜ੍ਹਨ ਸੁਣਨ ਵਿਚਾਰਨ ਦੀ ਦਾਤ ਪ੍ਰਦਾਨ ਕਰਨੀ ਸਤਿਗੁਰੂ ਜੀ ਅੰਮ੍ਰਿਤ ਵੇਲੇ ਬੇਅੰਤ ਸੰਗਤਾਂ ਨੇ ਆਪ ਜੀ ਕੇ ਪਾਵਨ ਪਵਿੱਤਰ ਚਰਨਾਂ ਦੀ ਹਾਜ਼ਰੀ ਭਰੀ ਹੈ ਭੇਟਾਵਾਂ ਆਪ ਜੀ ਕੇ ਚਰਨਾਂ ਵਿੱਚ ਅਰਪਣ ਕੀਤੀਆਂ ਹਨ ਰਹਿਮਤ ਕਰਨੀ ਦਰ ਆ ਇਸ ਨੂੰ ਸੰਗਤ ਦੀ ਹਾਜ਼ਰੀ ਭੇਟਾ ਦਰ ਤੇ ਕਬੂਲ ਕਰ ਲੈਣੀ ਦਰੋਂ ਕਰੋ ਨਾਮਦਾਨ ਗੁਰਸਿੱਖੀ ਜੀਵਨ ਚੜ੍ਹਦੀਆਂ ਕਲਾ ਬਖਸ਼ਿਸ਼ ਕਰਕੇ ਨਵਾਜਣਾ ਕਿਰਤ ਕਮਾਈਆਂ ਵਿੱਚ ਵਾਧੇ ਪਾਉਣੇ ਘਰਾਂ ਪਰਿਵਾਰਾਂ ਬੱਚਿਆਂ ਦੇ ਸਿਰ ਤੇ ਮਿਹਰ ਫਰਿਆਹਤ ਰੱਖਣਾ ਸਦਾ ਸੁੱਖ ਵਰਤਾਉਣਾ ਦੇਸ਼ ਪ੍ਰਦੇਸ਼ ਰੱਖਿਆ ਕਰਨੀ ਸਦਾ ਸੰਗ ਵਰਤਣਾ ਗਰੀਬ ਨਿਵਾਜ ਬੇਅੰਤ ਸੰਗਤਾਂ ਨੇ ਮੀਡੀਏ ਦੇ ਮਾਧਿਅਮ ਰਾਹੀਂ ਹਾਜ਼ਰੀਆਂ ਭਰੀਆਂ ਸੇਵਾਵਾਂ ਭੇਜੀਆਂ ਗੁਰਮਤਿ ਅਨੁਸਾਰ ਸਭਨਾਂ ਦੀਆਂ ਮਨੋਕਾਮਨਾ ਮਨੋਭਾਵਨਾ ਸੰਪੂਰਨ ਕਰਨੀਆਂ ਗੁਰੂ ਕੇ ਲੰਗਰਾਂ ਵਿੱਚ ਸੇਵਾਵਾਂ ਕੀਤੀਆਂ ਜਾ ਰਹੀਆਂ ਤਨ ਮਨ ਧਨ ਦੇ ਨਾਲ ਕੀਤੀਆਂ ਸੇਵਾਵਾਂ ਆਪ ਜੀ ਨੇ ਥਾਂ ਪਾਉਣੀਆਂ ਰਹਿਮਤ ਕਰਨੀ ਗਰੀਬ ਨਿਵਾਜ ਆਪਣੇ ਟਹਿਲੀਆਂ ਦੇ ਸਿਰ ਤੇ ਮਿਹਰ ਪਰਿਆਤ ਰੱਖਣਾ ਕਾਮ ਕ੍ਰੋਧ ਲੋਭ ਮੋਹ ਹੰਕਾਰ ਤੋਂ ਬਚਾਉਣਾ ਭਾਵਨਾ ਸਹਿਤ ਆਪਣੇ ਦਰ ਘਰ ਦੀ ਸੇਵਾ ਦੇ ਯੋਗ ਬਣਾਉਣਾ ਹਰ ਮੈਦਾਨ ਫਤਿਹ ਬਖਸ਼ਿਸ਼ ਕਰਨੀ ਚੜ੍ਹਦੀ ਕਲਾ ਬਖਸ਼ਿਸ਼ ਕਰਕੇ ਨਿਵਾਜਣਾ ਆਪ ਜੀ ਦੀ ਕਿਰਪਾ ਸਦਕਾ
चार पै रहन सुख भाणे अंदर बतीत हुई है, दिन चढ़े अपने भाणे अंदर आनंद भी बतीत करवाना गरीब नवाज। रहमत करो जी आप जी के हजूर कड़ा प्रसादी देग हाजिर है, दर प्रवान होवे प्रवान होया प्रसाद संगत विच वरते, पावन पवित्र हुक्म बख्शो जी, हुक्म ते चलण दी मत बुद्ध प्रदान करो। आप जी की हजूरी विच अगले दीवान सजाउण दी आग्या होवे, से प्यारे मेल जिन्ना मिले आप जी का नाम चेता आवे, नानक नाम चढ़दी कला तेरे भाणे सरबत दा भला। वाहिगुरु जी का खालसा वाहिगुरु।

ਬਿਖਮ ਨਦੀ ਜਾਏ ਤਰਨੀ, ਜੇਤਾ ਸਮੁੰਦ ਸਾਗਰ ਨੀਰ ਭਰਿਆ, ਤੇਤੇ ਔਗਣ ਹਮਾਰੇ ਦਇਆ ਕਰੋ, ਕਿਛ ਮਿਹਰ ਪਾਵਹੋ। ਡੁੱਬਦੇ ਪੱਥਰ ਤਾਰੇ, ਜੀਅੜਾ ਅਗਨ ਬਰਾਬਰ ਤਪੈ, ਭੀਤਰ ਵਗੈ ਕਾਤੀ, ਪ੍ਰਣਵਤ ਨਾਨਕ ਹੁਕਮ ਪਛਾਣੈ, ਸੁਖ ਹੋਵੈ ਦਿਨ ਰਾਤੀ। ਸਤਨਾਮ

ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧਨਾਸਰੀ ਬਾਣੀ ਭਗਤ ਨਾਮਦੇਵ ਜੀ ਕੀ। ਪਹਿਲ ਪੁਰੀਏ ਪੁੰਡਰਕ ਵਨਾ, ਤਾਚੇ ਹੰਸਾ ਸਗਲੇ ਜੰਨਾ, ਕ੍ਰਿਸ਼ਨਾ ਤੇ ਜਾਨੋ ਹਰ ਹਰ ਨਾਚੰਤੀ ਨਾਚਨਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਰੂਪ ਸਾਧ ਸੰਗਤ ਜੀ,

0: ਆਦਮੀ ਫਤਿਹ ਜਾਂ ਪੁਰ ਜਾਏ ਮਹੱਲਾ ਪਹਿਲਾ
1: ਸਭੋ ਸੂਤਕ ਭਰਮ ਹੈ ਦੂਜੇ ਲੱਗਾ ਜਾਏ।

0: ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈਪੀ ਸੱਚ ਨਾਨਕ ਹੋਸੀ ਪੀ ਸੱਚ ਤੇਰੇ ਕਵਣ ਕਵਣ ਗੁਣ ਕਹ ਕਹ ਗਾਵਾ ਤੂੰ ਸਾਹਿਬ ਗੁਣੀ ਨਿਧਾਨਾ ਤੁਮਰੀ ਮਹਿਮਾ ਬਰਨ ਨ ਸਕੋ ਤੂੰ ਠਾਕੁਰ ਊਚ ਭਗਵਾਨਾ ਮੈਂ ਹਰ ਹਰ ਨਾਮ ਧਰ ਸੋਈ ਜਿਉਂ ਭਾਵੈ ਤਿਉਂ ਰੱਖ ਮੇਰੇ ਸਾਹਿਬ ਮੈਂ ਤੁਝ ਬਿਨ ਅਵਰ ਨ ਕੋ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰ ਬਾਣੀ ਕਹਾ ਸੇਵਕ ਜਨ ਮਨ ਪ੍ਰਤਖ ਗੁਰੂ ਨਿਸਤਾਰ ਨਾ ਹੋ ਜਤੀ ਸਤੀ ਨਹੀਂ ਪੜਿਆ ਮੂਰਖ ਮੁਗਧਾ ਜਨਮ ਭਇਆ ਪ੍ਰਣਵਤ ਨਾਨਕ ਤਿਨ ਕੀ ਸਰਣਾ ਜਿਨ ਤੂੰ ਨਾਹੀ ਵਿਸਰਿਆ ਸੋ ਕਹੋ ਟਲ ਗੁਰ ਸੇਵੀਐ ਅਹਨਸ ਸਹਿਜ ਸੁਭਾਇ ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਇ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਪਹਿਲ ਪੁਰੀਏ ਪੁੰਡਰਕ ਵਨਾ ਤਾਚੇ ਹੰਸਾ ਸਗਲੇ ਜਨਾ ਪਹਿਲ ਪੁਰੀਏ ਪੁੰਡਰਕ ਵਨਾ ਤਾਚੇ ਹੰਸਾ ਸਗਲੇ ਜਨਾ ਕ੍ਰਿਸ਼ਨਾ ਤੇ ਜਾਨੋ ਹਰ ਹਰ ਨਾਚੰਤੀ ਨਾਚਨਾ ਪਹਿਲ ਪੁਰਸਾ ਬਿਰਾ ਅਥੋਨ ਪੁਰਸਾ ਦਮਰਾ ਅਸਗਾ ਅਸ ਉਸਗਾ ਹਰ ਕਾ ਬਾਗਰਾ ਨਾਚੈ ਪਿੰਧੀ ਮਹਿਸਾਗਰਾ ਰਹਾਉ ਨਾਚੰਤੀ ਗੋਪੀ ਜਨਾ ਨਈਆ ਤੇ ਬੈਰੇ ਕੰਨਾ ਤਰਕ ਨ ਚਾ ਭਰਮੀਆ ਚਾ ਕੇਸਵਾ ਬਚਾਉਨੀ ਅਈਏ ਮਈਏ ਏਕ ਆਨ ਜੀਓ ਪਿੰਧੀ ਉਬ ਕਲੇ ਸੰਸਾਰਾ ਭ੍ਰਮ ਭ੍ਰਮ ਆਏ ਤੁਮ ਚੇ ਦੁਆਰਾ ਤੂੰ ਕੁਨ ਰੇ ਮੈਂ ਜੀ ਨਾਮਾ ਹੋ ਜੀ ਆਲਾ ਤੇ ਨਿਵਾਰਣਾ ਜਮ ਕਾਰਣਾ ਪਿੰਧੀ ਉਬ ਕਲੇ ਸੰਸਾਰਾ ਭ੍ਰਮ ਭ੍ਰਮ ਆਏ ਤੁਮ ਚੇ ਦੁਆਰਾ ਤੂੰ ਕੁਨ ਰੇ ਮੈਂ ਜੀ ਨਾਮਾ ਹੋ ਜੀ ਆਲਾ ਤੇ ਨਿਵਾਰਣਾ जम करना। वाहिगुरु जी का खालसा, वाहिगुरु जी की फतेह। जुग हो जुग अटल, तन तन साहिब श्री गुरु ग्रंथ साहिब महाराज जी की पावन हजूरी अंदर जुड़ बैठी अति सत्कारयोग साध संगत जीव, वड्डियां पागां वाले हो, रोजाना अमृत वेले अपने रजेवियां विचों कुछ समां कढ सतगुरां दी पावन गोद विच जुड़ बैठ के अमृत बाणी दे शब्द कीर्तन सरवण करके अपने इस मनुखा जन्म नूं सफला करन दा उपराला उद्यम करदे हो। अज भी सतगुरां बख्शिश कीती सबाग समां सतगुरां दी मेहरामत सदका सानू सारयां नूं सत संगत विच जुड़न दा नसीब होया। हुणे आप जी ने गुरु घर दे हाजूरी कीर्तनी है सत्कार जो भाई साहब भाई सतनाम सिंह जी देहरा वाहिगुरु गुरदासपुर वाले उन्हां दी रचना तो संपूर्ण आसा की वार दे शब्द कीर्तन सरवण कीते ने। समा होया इस पावन अस्थान ते गुर शब्द विचार दा। अज अमृत वेले सतगुरु धन धन साहिब श्री गुरु ग्रंथ साहिब महाराज जी ने इस पावन अस्थान ते प्रकाशमान होके जो सानू हुक्म दी दात बख्शिश कीती है वह पावन हुक्म भगत नामदेव साहब उन्हां दी रचना तो उच्चारण किया होया ये पावन शब्द धन गुरु ग्रंथ साहिब महाराज जी दे 693 94 अंग ते सभायमान है। आओ गुरमुखो अज भगत साहिबान जी ने की बख्शिश रहमत कीतियां ने ओह विचार की आरंभता तो पहला एक बार मन बिरतियां जरूर एकाग्र कर लईए रसना की पवित्रता वास्ते मन की एकाग्रता वास्ते एक बार करो कृपा दिओ असीस ते आखो जी सतनाम श्री वाहिगुरु साहिब जी। फिर बख्शिश करो ते आखो जी सतनाम श्री वाहिगुरु साहिब जी। जिस बाणी दा तुसी कीर्तन सरवण करदे हो या आपां नितनेम करदे हां जां शब्द दी गुरबाणी दी विचार सरवण करदे हो गुरमुखो ये महान सतगुरां दी बाणी है जिन्हें साडा भला करना जिन्हें साडा पार उतारा करना। इसे करके महाराज ने बाणी विच बचन कैसे वाह वाह बाणी निरंकार है तिस जेवड़ अवरना को है। बाणी गुरु गुरु है बाणी विच बाणी अमृत सारे गुर बाणी कह सेवक जन मन परतख गुरु निस्तारे। आवहो सिख सतगुरु के प्यारे हो ते की करो गावहो सच्ची बाणी बाणी ता गावहो गुरु केरी बाणिया सरबाणी। इस सरमौर बाणी नूं साडा भला करना। धन गुरु रामदास महाराज जी दे चरणा विच सिख आए कह लगे महाराज साडा किवें भला आवे क्योंकि असी गृहस्थी हाँ परिवार भी संभालदे हाँ कारोबार भी असी कर रहे हैं जमीन जायदाद जिमीदार भी हाँ पशु भी संभालने ने साडा किवें भला आवे। तो धन गुरु रामदास महाराज जी कहन लगे गुरुआं दी बाणी पढ़िया करो इहदे नाल साडा पार उतारा होना इहदे नाल भला होना। कहन लगे महाराज जी बाणी ते पढ़दे हां पर साडा चित नहीं करदा कई वारी उचाट हो जांदा है मन नहीं करदा बाणी पढ़न। ते सतगुरु ने इन्ना ही कहा सी कहन लगे भाई तुसीं करदे की हो एक कहन लगा जी जिमीदारा करदा। महाराज कहन लगे अत दी गर्मी पैंदी होवे अत दी ठंड पैंदी होवे ते कदी तुसीं कहा भी अज मेरा चित नहीं कर रहा कम करन नूं खेतां विच जांदे हो ना। कहन लगे जी जाने क्यों जाते हो जे चित नहीं करदा। कहन लगे महाराज जी मजबूरी है जे अज खेतां विच गर्मी विच सर्दी विच खेतां नूं ना संभालांगे
1: ਤੇ 6 ਮਹੀਨਿਆਂ ਬਾਅਦ ਵੱਢ ਕੇ ਕੀ ਲਿਆਵਾਂ, ਜੇ ਫਸਲ ਹੀ ਨਾ ਪੈਦਾ ਹੋਈ ਤੇ ਬੱਚਿਆਂ ਨੂੰ ਕੀ ਖਵਾਵਾਂ। ਕਹਿਣ ਲੱਗੇ ਮਜਬੂਰੀ, ਚਿੱਤ ਨਹੀਂ ਕਰਦਾ ਤਾਂ ਵੀ ਜਾਣਾ ਪੈਂਦਾ। ਧੰਨ ਗੁਰੂ ਰਾਮਦਾਸ ਮਹਾਰਾਜ ਨੇ ਦੂਸਰੇ ਸਿੱਖ ਨੂੰ ਪੁੱਛਿਆ, ਕਹਿਣ ਲੱਗੇ ਤੂੰ ਕੀ ਕੰਮ ਕਰਦਾ? ਕਹਿਣ ਲੱਗਾ ਮਹਾਰਾਜ ਜੀ ਨੌਕਰੀ ਕਰਦਾ। ਤੇ ਸਤਿਗੁਰੂ ਕਹਿਣ ਲੱਗੇ ਰੋਜ਼ ਸਵੇਰੇ ਉੱਠ ਕੇ ਇਸ਼ਨਾਨ ਕਰਕੇ ਨਾਸ਼ਤਾ ਪਾਣੀ ਕਰਕੇ ਭੱਜਦਾ ਨੌਕਰੀ ਤੇ, ਰੋਜ਼ ਚਿੱਤ ਕਰਦਾ ਤੇਰਾ ਦਫ਼ਤਰ ਜਾ ਕੇ ਕੰਮ ਕਰਨ? ਸਾਰਾ ਸਾਰਾ ਦਿਨ 8-8 ਘੰਟੇ ਬਹਿਣ ਨੂੰ? ਹੱਥ ਜੋੜ ਕੇ ਕਹਿਣ ਲੱਗਾ ਮਹਾਰਾਜ ਜੀ ਚਿੱਤ ਤਾਂ ਨਹੀਂ ਕਰਦਾ, ਪਰ ਕੀ ਕਰੀਏ, ਮਜਬੂਰੀ ਹੈ। ਜੇ ਅੱਜ ਨੌਕਰੀ ਨਾ ਕਰਾਂਗਾ ਮਹੀਨੇ ਬਾਅਦ ਤਨਖਾਹ ਕਿੱਥੋਂ ਮਿਲੇਗੀ? ਤਨਖਾਹ ਨਾ ਮਿਲੇਗੀ ਬੱਚਿਆਂ ਨੂੰ ਕੀ ਖਵਾਵਾਂ? ਮਜਬੂਰੀ ਹੈ, ਚਿੱਤ ਨਹੀਂ ਕਰਦਾ, ਜਾਣਾ ਪੈਂਦਾ। ਮੇਰੇ ਧੰਨ ਗੁਰੂ ਨਾਨਕ ਸਾਹਿਬ ਦੀ ਜੋ ਸੋਢੀ ਪਾਤਸ਼ਾਹ ਕਹਿਣ ਲੱਗੇ, ਭਲੇ ਉਹ ਜਿਵੇਂ ਖੇਤਾਂ ਵਿੱਚ ਕੰਮ ਕਰਨ ਤੋਂ ਬਿਨਾਂ ਨਹੀਂ ਸਰਦਾ, ਨੌਕਰੀ ਕਰਨ ਤੋਂ ਬਿਨਾਂ ਗੁਜ਼ਾਰਾ ਨਹੀਂ, ਇਸੇ ਤਰ੍ਹਾਂ ਕਿਹਾ ਕਰੋ ਹੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ, ਤੇਰੀ ਬਾਣੀ ਪੜ੍ਹਨ ਤੋਂ ਬਿਨਾਂ ਵੀ ਮੇਰਾ ਗੁਜ਼ਾਰਾ ਨਹੀਂ। ਪੜ੍ਹਿਆ ਕਰ ਭਾਵੇਂ ਚਿੱਤ ਕਰੇ ਭਾਵੇਂ ਨਾ, ਇਹਨੂੰ ਵੀ ਲੋੜ ਸਮਝਿਆ ਕਰ। ਜਿੰਨੀ ਦੇਰ ਤੱਕ ਲੋੜ ਨਹੀਂ ਨਾ, ਉਨੀ ਦੇਰ ਤੱਕ ਅਸੀਂ ਕੁਝ ਨਹੀਂ ਕਰਾਂਗੇ। ਉਸ ਵੇਲੇ ਮੇਰੇ ਧੰਨ ਗੁਰੂ ਰਾਮਦਾਸ ਮਹਾਰਾਜ ਨੇ ਜੋ ਬੋਲ ਆਪਣੀ ਰਸਨਾ ਤੋਂ ਉਚਾਰਨ ਕੀਤੇ ਨਾ, ਕਵੀ ਸੰਤੋਖ ਸਿੰਘ ਜੀ ਹੁਣਾਂ ਨੇ ਗੁਰਪ੍ਰਤਾਪ ਸੂਰਜ ਗ੍ਰੰਥ ਵਿੱਚ ਬੜੇ ਕਮਾਲ ਦੇ ਬਚਨ ਲਿਖੇ। ਮਹਾਰਾਜ ਜੀ ਨੇ ਸੌਖੇ ਢੰਗ ਦੇ ਨਾਲ ਸਮਝਾਇਆ ਸੀ, ਜਿਮ ਨਿਸ ਕਰਕੇ ਕਾਜ ਸੁਧਾਰੇ। ਬੜੇ ਸੌਖੇ ਸ਼ਬਦ ਨੇ, ਤੁਸੀਂ ਅਰਥ ਸਮਝ ਲਓ, ਜਿਵੇਂ ਘਰਾਂ ਦੇ ਕੰਮ ਆਪਾਂ ਸੁਧਾਰਦੇ, ਜਿਮ ਨਿਸ ਕਰਕੇ ਕਾਜ ਸੁਧਾਰੇ, ਤਿਆਗੋ ਕਬਹੂ ਨਾ ਲਾਗੇ ਪਿਆਰੇ, ਤਥਾ ਪਿਆਰ ਧਾਰੋ ਗੁਰਬਾਣੀ, ਪੜ੍ਹਨ ਸੁਣਨ ਕੀ ਰੁਚ ਠਹਿਰਾ ਨੇ। ਭਲਿਓ ਇਸ ਤਰ੍ਹਾਂ ਬਾਣੀ ਨੂੰ ਪਿਆਰ ਕਰਿਆ ਕਰੋ, ਜਿਵੇਂ ਆਪਣੇ ਕੰਮਾਂ ਨੂੰ ਪਿਆਰ ਕਰ, ਜਿਵੇਂ ਉਹਨਾਂ ਤੋਂ ਬਿਨਾਂ ਨਹੀਂ ਨਾ ਸਰਦਾ ਸਿੱਕਾ। ਕਹਿ ਦਿਆ ਕਰ ਲੱਖਾਂ ਕੰਮ ਹੋਣ, ਕਈ ਮਜਬੂਰੀਆਂ ਹੋਣ, ਪਰ ਕਹਿ ਦਿਆ ਕਰ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ, ਅੰਮ੍ਰਿਤ ਵੇਲਾ ਹੋ ਗਿਆ, ਜਪਜੀ ਸਾਹਿਬ ਪੜ੍ਹਨ ਤੋਂ ਬਿਨਾਂ ਮੇਰਾ ਨਹੀਂ ਹੋ ਸਰ। ਬਸ ਇੰਨੀ ਅੰਦਰ ਖਿੱਚ ਪੈਦਾ ਹੋ ਜਾਏ ਨਾ ਗੁਰੂ ਦੇ ਪ੍ਰਤੀ, ਬਾਣੀ ਦੇ ਪ੍ਰਤੀ। ਸੱਚ ਜੀ ਗੁਰਮੁਖੋ, ਸਾਡਾ ਪਾਰ ਉਤਾਰਾ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਜ਼ਰੂਰ ਕਰਨ। ਮੈਂ ਇਸ ਕਰਕੇ ਬੇਨਤੀ ਕੀਤੀ, ਤੁਸੀਂ ਬੜੀ ਭਾਵਨਾ ਦੇ ਨਾਲ ਬਾਣੀ ਨੂੰ ਸੁਣਦੇ ਹੋ, ਕੋਈ ਕੀਰਤਨ ਵੇਲੇ ਸੁਣਦਾ ਹੈ, ਕੋਈ ਨਿਤਨੇਮ ਵੇਲੇ ਬਾਣੀ ਸੁਣ ਰਿਹਾ ਹੈ, ਤੇ ਕੋਈ ਗੁਰ ਸ਼ਬਦ ਵਿਚਾਰ ਵੇਲੇ ਬਾਣੀ ਨੂੰ ਸੁਣ ਰਿਹਾ। ਇਹਨੂੰ ਪਿਆਰ ਦੇ ਨਾਲ ਸਰਵਣ ਕਰੋ, ਇਹਨੂੰ ਜ਼ਰੂਰੀ ਸਮਝੋ। ਜਿਵੇਂ ਦੁਨੀਆਂ ਦੇ ਕੰਮ ਜ਼ਰੂਰੀ ਨੇ ਨਾ, ਇਹ ਵੀ ਬਹੁਤ ਜ਼ਰੂਰੀ। ਅੱਜ ਜੋ ਸਾਨੂੰ ਹੁਕਮ ਬਖਸ਼ਿਸ਼ ਕੀਤਾ, 15 ਭਗਤਾਂ ਦੀ ਬਾਣੀ ਹੈ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ, ਉਹਨਾਂ 15 ਭਗਤਾਂ ਦੇ ਵਿੱਚੋਂ ਭਗਤ ਨਾਮਦੇਵ ਸਾਹਿਬ ਅੱਜ ਸਾਨੂੰ ਹੁਕਮ ਬਖਸ਼ਿਸ਼ ਕੀਤਾ। 1270 ਈਸਵੀ ਦੇ ਵਿੱਚ ਇਹ ਮਹਾਂਪੁਰਖ ਦਾ ਜਨਮ ਹੋਇਆ ਸੀ। ਭਗਤੀ ਦੇ ਰੰਗ ਵਿੱਚ ਰੰਗੀ ਹੋਈ ਰੂਹ, ਕੀਰਤਨ ਕਰਨ ਵਾਲੀ ਪਵਿੱਤਰ ਰੂਹ, ਇਹਨੇ ਆਪਣੀ ਰਸਨਾ ਤੋਂ ਬੋਲ ਉਚਾਰਨ ਕੀਤੇ 18 ਰਾਗਾਂ ਦੇ ਵਿੱਚ ਭਗਤ ਨਾਮਦੇਵ ਸਾਹਿਬ ਦੀ ਬਾਣੀ ਗੁਰੂ ਗ੍ਰੰਥ ਸਾਹਿਬ। 61 ਸ਼ਬਦ ਸਾਨੂੰ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਵਿੱਚ ਭਗਤ ਨਾਮਦੇਵ ਸਾਹਿਬ ਦੇ ਸਾਨੂੰ ਪੜ੍ਹਨ ਨੂੰ ਮਿਲਦੇ। ਜਨਮ ਇਹਦਾ ਮਹਾਰਾਸ਼ਟਰ ਵਿੱਚ ਹੋਇਆ ਤੇ ਅਖੀਰਲਾ ਸਮਾਂ ਪੰਜਾਬ ਦੀ ਧਰਤੀ ਤੇ ਇਸ ਮਹਾਂਪੁਰਖ ਨੇ ਬਤੀਤ ਕੀਤਾ ਸੀ ਗੁਰਦਾਸਪੁਰ ਦੇ ਇਲਾਕੇ ਦੇ। ਇਹ ਮਹਾਨ ਪਵਿੱਤਰ ਆਤਮਾ ਜੋ ਅੱਜ ਸਾਨੂੰ ਬਖਸ਼ਿਸ਼ ਕਰਕੇ ਬਚਨ ਕਹਿੰਦੇ ਪਏ ਨੇ। ਪਹਿਲ ਪੁਰੀਏ ਪੁੰਡਰਕ ਬਣਾ, ਸ਼ਬਦ ਥੋੜਾ ਜਿਹਾ ਭਾਰਾ ਹੈ, ਟਫ ਹੈ, ਬੋਲੀ ਔਖੀ ਹੈ। ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਤੁਸੀਂ ਬਾਣੀ ਪੜ੍ਹਦੇ ਹੋ, ਬੜੀ ਸੁਖੀ ਬਾਣੀ ਵੀ ਮਹਾਰਾਜ ਜੀ ਨੂੰ ਉਚਾਰਨ ਕੀਤੇ, ਜਿਵੇਂ ਤੁਸੀਂ ਸੁਖਮਣੀ ਸਾਹਿਬ ਦਾ ਪਾਠ ਕਰਦੇ ਹੋ। ਇਸ ਬਾਣੀ ਨੂੰ ਅਸੀਂ ਨਾ ਵੀ ਸਿੱਖੀਏ, ਪੰਜਾਬੀ ਪੜ੍ਹਨ ਵਾਲਾ ਬੰਦਾ ਜਿਹੜਾ ਨਾ ਸੁਖਮਣੀ ਸਾਹਿਬ ਦਾ ਪਾਠ ਕਰ ਲਏਗਾ, ਇਹਦੇ ਅਰਥ ਵੀ ਸਾਨੂੰ ਕੋਈ ਬਾਹਲੇ ਜ਼ੋਰ ਲਾ ਕੇ ਨਹੀਂ ਪੜ੍ਹਨੇ ਪੈਣਗੇ, ਅਰਥ ਸਮਝ ਆ ਜਾਣਗੇ। ਜਿਵੇਂ ਪਹਿਲੀ ਅਸ਼ਟਪਦੀ, ਸਿਮਰੋ ਸਿਮਰ ਸਿਮਰ ਸੁਖ ਪਾਓ, ਬੜੇ ਸੌਖੇ ਅਰਥ ਨੇ। ਸਿਮਰਾ ਕਰੋ ਸਿਮਰਾ ਕਰੋ, ਪਰਮਾਤਮਾ ਨੂੰ ਯਾਦ ਕਰੇ ਕਰੋ, ਉਹਦੇ ਨਾਲ ਕੀ ਮਿਲੇਗਾ? ਸੁੱਖ ਮਿਲੇਗਾ। ਸਿਮਰੋ ਸਿਮਰ ਸਿਮਰ ਸੁੱਖ ਪਾਓ, ਕੱਲ ਕਲੇਸ਼ ਤਨ ਮਾਹੇ ਮਿਟਾਓ। ਸੋਰਟ ਰਾਗ ਦੀ ਬਾਣੀ, ਬੜੀ ਸੌਖੀ ਬਾਣੀ, ਕੋਈ ਵੀ ਸ਼ਬਦ ਲਾ ਲਿਆ, ਤੂੰ ਪ੍ਰਭ ਦਾਤਾ ਦਾਨ ਮਤ ਪੂਰਾ ਹਮ ਥਾਰੇ ਪੇਖਾਰੇ ਜੀ। ਧਨਾਸਰੀ ਰਾਗ ਦੀ ਬਾਣੀ ਜਿਹੜੀ ਨਾ, ਉਹ ਵੀ ਬੜੀ ਸੌਖੀ, ਬੜੇ ਆਰਾਮ ਦੇ ਨਾਲ ਪੰਜਾਬੀ ਪੜ੍ਹਿਆ ਬੰਦਾ, ਗੁਰਮੁਖੀ ਪੜ੍ਹਿਆ ਬੰਦਾ ਇਸ ਬਾਣੀ ਨੂੰ ਪੜ੍ਹ ਲਏਗਾ, ਇਹਦੀ ਅਰਥ ਵੀ ਸਮਝ ਲਏਗਾ। ਪਰ ਕਈ ਇਹੋ ਜਿਹੀਆਂ ਬਾਣੀਆਂ ਨੇ ਜਿਹੜੀਆਂ ਬਹੁਤ ਭਾਰੀਆਂ ਨੇ, ਟਫ ਹੈ, ਔਖੀਆਂ, ਜਿਵੇਂ ਸਹਿਸ ਕਿਰਤੀ ਦੀ ਬਾਣੀ। ਹੁਣ ਸਹਿਸ ਕਿਰਤੀ ਦੀ ਬਾਣੀ ਜਿਹੜੀ ਨਾ, ਉਹ ਪਹਿਲੀ ਗੱਲ ਤੇ ਤੁਸੀਂ ਭਾਵੇਂ ਜਿੰਨੀ ਮਰਜ਼ੀ ਪੰਜਾਬੀ ਪੜ੍ਹੀ ਹੋਵੇ, ਬੀ ਏ ਕੀਤੀ ਹੋਵੇ, ਐਮ ਏ ਕੀਤੀ ਹੋਵੇ, ਜਿੰਨੀ ਮਰਜ਼ੀ ਪੰਜਾਬੀ ਤੁਸੀਂ ਪੜ੍ਹੀ ਹੋਵੇ ਸਕੂਲ ਦੀ ਪੜ੍ਹਾਈ, ਪਰ ਜਿੰਨੀ ਦੇਰ ਤੱਕ ਤੁਸੀਂ ਕਿਸੇ ਉਸਤਾਦ ਕੋਲੋਂ ਇਹ ਬਾਣੀ ਬੋਧ ਪਾਠ ਨਹੀਂ ਸਿੱਖੋਗੇ, ਇਹ ਸੈਸਕ੍ਰਿਤੀ ਦਾ ਪਾਠ ਸਾਡੇ ਕੋਲ ਨਹੀਂ ਹੋਏਗਾ, ਬਹੁਤ ਔਖੀ ਬਾਣੀ। ਖੈਰ ਅੱਜ ਦਾ ਜਿਹੜਾ ਸ਼ਬਦ ਹੈ ਨਾ, ਇਹ ਵੀ ਭਗਤ ਨਾਮਦੇਵ ਸਾਹਿਬ ਦਾ ਕੁਝ ਭਾਰਾ ਜਿਹਾ ਸ਼ਬਦ, ਕੁਝ ਬੋਲੀ ਔਖੀ ਸੰਸਕ੍ਰਿਤੀ ਵਿੱਚ ਉਹਨਾਂ ਨੇ ਵਰਤੀ। ਮੈਂ ਕੋਸ਼ਿਸ਼ ਕਰਾਂਗਾ ਇਹਨੂੰ ਸਮਝ ਸਕਾਂ ਤੇ ਆਪ ਸੰਗਤਾਂ ਨੂੰ ਕੁਝ ਇਹਦੇ ਅਰਥ ਕਰਕੇ ਦੱਸ ਸਕਾਂ। ਇਹਦਾ ਕੇਂਦਰੀ ਭਾਵ ਪਹਿਲਾਂ ਮੈਂ ਆਪ ਸੰਗਤਾਂ ਨਾਲ ਸਾਂਝਾ ਕਰ ਲਵਾਂ। ਇਹ ਸਾਰਾ ਜਿਹੜਾ ਸ਼ਬਦ ਹੈ ਨਾ, ਇਹ ਭਗਤ ਨਾਮਦੇਵ ਸਾਹਿਬ ਨੇ ਪਰਮਾਤਮਾ ਬਾਰੇ ਸਾਰੀ ਜਾਣਕਾਰੀ ਦਿੱਤੀ ਆਪਣੇ ਵੱਲੋਂ ਵੀ, ਤੇ ਜਿਹੜੀ ਲੋਕਾਂ ਦੇ ਲੋਕ ਹੋਰ ਧਰਮ ਸਨ, ਹਿੰਦੂ ਧਰਮ ਸੀ ਜਾਂ ਹੋਰ ਧਰਮ, ਉਹ ਵੀ ਦੱਸਦੇ ਨੇ ਵੀ ਇਹ ਪਰਮਾਤਮਾ ਨੇ ਸ੍ਰਿਸ਼ਟੀ ਕਿਵੇਂ ਬਣਾਈ। ਤੇ ਫਿਰ ਭਗਤ ਨਾਮਦੇਵ ਸਾਹਿਬ ਨੇ ਵੀ ਆਪਣਾ ਗਿਆਨ, ਜੋ ਉਹਨਾਂ ਨੂੰ ਅਨੁਭਵੀ ਗਿਆਨ ਹੋਇਆ ਸੀ, ਉਹ ਵੀ ਉਹਨਾਂ ਨੇ ਬਿਆਨ ਕੀਤਾ। ਇਹ ਸਾਰਾ ਸ਼ਬਦ ਜਿਹੜਾ ਹੈ ਇਸੇ ਸੰਬੰਧ ਵਿੱਚ ਹੈ। ਪਹਿਲਾਂ ਮੈਂ ਸਨਾਤਨ ਧਰਮ ਤੋਂ ਸ਼ੁਰੂ ਕਰਾਂਗਾ, ਹਿੰਦੂ ਧਰਮ ਦੀ ਫਿਲਾਸਫੀ। ਉਹ ਜਦੋਂ ਪਰਮਾਤਮਾ ਦੀ ਇਸ ਬਣਾਈ ਹੋਈ ਕਾਇਨਾਤ ਦਾ ਜ਼ਿਕਰ ਕਰਦੇ ਨੇ ਨਾ, ਉਹ ਕਹਿੰਦੇ ਨੇ ਵੀ ਪਹਿਲਾਂ ਬ੍ਰਹਮਾ ਪੈਦਾ ਹੋਇਆ ਜੀ, ਬ੍ਰਹਮਾ ਤੇ ਸਾਰੀ ਸ੍ਰਿਸ਼ਟੀ ਪੈਦਾ ਹੋਈ। ਉਹ ਤਿੰਨ ਦੇਵਤੇ ਮੰਨਦੇ ਨੇ ਇਹਨੂੰ, ਸਾਰੇ ਜੋ ਵੀ ਅਸੀਂ ਆ ਬ੍ਰਹਿਮੰਡ ਵੇਖ ਰਹੇ ਹਾਂ, ਜੋ ਵੀ ਪਰਮਾਤਮਾ ਦੀ ਬਣਾਈ ਹੋਈ ਕਾਇਨਾਤ ਵੇਖ ਰਹੇ ਹਾਂ, ਇਹਦਾ ਜ਼ਿਕਰ। ਉਹ ਕਹਿੰਦੇ ਨੇ ਵੀ ਪਹਿਲਾਂ ਬ੍ਰਹਮਾ ਪੈਦਾ ਹੋਇਆ, ਉਹ ਕਮਲ ਦੇ ਫੁੱਲ 'ਚ ਪੈਦਾ ਹੋਇਆ, ਬ੍ਰਹਮਾ ਨੇ ਸ੍ਰਿਸ਼ਟੀ ਬਣਾਈ, ਫਿਰ ਉਸ ਤੋਂ ਬਾਅਦ ਸ਼ਿਵਜੀ ਨੇ ਇਹਦਾ ਸੰਹਾਰ ਕੀਤਾ, ਤੇ ਵਿਸ਼ਨੂੰ ਇਹਨਾਂ ਨੂੰ ਭੰਡਾਰਾ ਵੰਡਣ ਵਾਲਾ। ਉਹਨੇ ਤਿੰਨ ਹਸਤੀਆਂ ਦਾ ਜ਼ਿਕਰ ਕਰ ਦਿੱਤਾ ਸਨਾਤਨ ਧਰਮ ਵਾਲਿਆਂ ਨੇ। ਪਰ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਕਹਿਣ ਲੱਗੇ, ਨਹੀਂ ਭਾਈ, ਚਲੋ ਠੀਕ ਹੈ, ਤੁਹਾਡਾ ਧਰਮ ਇਹ ਕਹਿੰਦਾ, ਪਰ ਅਸੀਂ ਤੁਹਾਨੂੰ ਦੱਸਣਾ ਚਾਹੁੰਦੇ ਹਾਂ ਇਹਨਾਂ ਨੂੰ ਵੀ ਤੇ ਕਿਸੇ ਨੇ ਬਣਾਇਆ ਹੀ ਹੋਏਗਾ ਨਾ, ਇਹਨਾਂ ਨੂੰ ਬਣਾਉਣ ਵਾਲਾ ਕੌਣ? ਤੂੰ ਪੁੱਛਿਆ ਜੀ ਇਹਨਾਂ ਨੂੰ ਬਣਾਉਣ ਵਾਲਾ ਕੌਣ? ਏਕਾ ਮਾਈ ਜੁਗਤ ਵਿਆਈ, ਤਿੰਨ ਚੇਲੇ ਪ੍ਰਵਾਨ, ਇੱਕ ਸੰਸਾਰੀ, ਇੱਕ ਭੰਡਾਰੀ, ਇੱਕ ਲਾਏ ਦੀਵਾਨ। ਇਹਨਾਂ ਦੀ ਸਾਰਿਆਂ ਦੀ ਡਿਊਟੀ ਲਾਉਣ ਵਾਲਾ ਵੀ ਕੋਈ ਇੱਕ ਹੈ, ਪਾਵਰ ਹੈ, ਤਾਕਤ ਹੈ। ਪੁੱਛਿਆ ਜੀ ਉਹ ਕਿਹੜੀ ਤਾਕਤ? ਤੇ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਕਹਿਣ ਲੱਗੇ, ਉਹ ਇੱਕ ਪਰਮਾਤਮਾ, ਕੀਤਾ ਪਸਾਓ, ਇੱਕੋ ਕਵਾਓ।

ਪਰ ਪਰਮਾਣੂ ਨੂੰ ਵੀ ਤੇ ਬਣਾਉਣ ਵਾਲਾ ਕੁਝ ਹੀ ਹੈ ਨਾ, ਉਹ ਕਿਤੇ ਨਾ ਕਿਤੇ ਤੇ ਪਾਵਰ ਹੈ ਨਾ ਜਿਹੜੀ ਸਭ ਕੋਈ ਨੂੰ ਬਣਾ ਰਹੀ, ਉਹਦਾ ਕਿਉਂ ਨੀ ਤੁਸੀਂ ਜ਼ਿਕਰ ਕਰਦੇ? ਪੁੱਛਿਆ ਜੀ ਉਹਦਾ ਤੇ ਸਾਨੂੰ ਪਤਾ ਹੀ ਨੀ। ਕਹਿਣ ਲੱਗੇ ਉਹ ਇੱਕ ਪਰਮਾਤਮਾ। ਕਹਿਣ ਲੱਗੇ ਉਹਦੀ ਪਹਿਚਾਣ ਕੀ? ਤੇ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਵਿੱਚ ਬੜੀ ਸੋਹਣੀ ਇੱਕ ਐਗਜ਼ਾਮਪਲ ਦਿੱਤੀ, ਉਦਾਹਰਣ ਦਿੱਤੀ। ਕਹਿਣ ਲੱਗੇ ਵੀ ਅਸੀਂ ਮਕਾਨ ਦੀ ਛੱਤ ਜਿਹੜੀ ਉਹ ਜਿਸ ਵੇਲੇ ਛੱਤ ਪਾਉਂਦੇ ਹਾਂ ਨਾ, ਉਹਦੇ ਥੱਲੇ ਸਾਨੂੰ ਪਿੱਲਰ ਲਾਉਣੇ ਪੈਂਦੇ। ਹੁਣ ਵੇਖੋ ਜਿਸ ਦਰਬਾਰ ਦੇ ਵਿੱਚ ਬੈਠੇ ਹਾਂ, ਏਡਾ ਵੱਡਾ ਦਰਬਾਰ, ਚਾਰ ਚੁਫੇਰੇ ਕੰਧਾਂ ਕੀਤੀਆਂ ਨੇ, ਇਹਨਾਂ ਕੰਧਾਂ ਦੇ ਉੱਤੇ ਛੱਤ ਟਿਕਾਈ ਹੈ ਨਾ, ਕਦੀ ਤੁਸੀਂ ਵੇਖਿਆ ਵੀ ਕੋਈ ਕੰਧ ਵੀ ਨਾ ਹੋਵੇ, ਕੋਈ ਪਿੱਲਰ ਵੀ ਨਾ ਹੋਵੇ ਤੇ ਇਕੱਲੀ ਛੱਤ ਟਿਕ ਜਾਏਗੀ? ਬਿਲਕੁਲ ਨਹੀਂ ਟਿਕੇਗੀ। ਇਸ ਛੱਤ ਨੂੰ ਟਿਕਾਉਣ ਵਾਸਤੇ ਪਿੱਲਰਾਂ ਦੀ ਲੋੜ, ਕੰਧਾਂ ਦੀ ਲੋੜ। ਪਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ, ਕਬੀਰ ਸਾਹਿਬ ਜੀ ਵੀ ਕਹਿੰਦੇ ਨੇ, ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ, ਗੁਰੂ ਅਰਜਨ ਸਾਹਿਬ ਮਹਾਰਾਜ ਜੀ ਕਹਿੰਦੇ ਨੇ, ਉਹ ਭਲਿਓ ਉਹ ਵੱਡੀ ਪਾਵਰ ਵੱਲ ਕਿਉਂ ਨੀ ਤੁਸੀਂ ਧਿਆਨ ਦਿੰਦੇ? ਕਿਹੜੀ ਪਾਵਰ? ਕਹਿਣ ਲੱਗੇ ਏਡਾ ਵੱਡਾ ਆਕਾਸ਼ ਸਾਨੂੰ ਨਜ਼ਰ ਆ ਰਿਹਾ। ਕਹਿਣ ਲੱਗੇ ਜੀ ਆ ਰਿਹਾ। ਤੇ ਪੁੱਛਿਆ ਵੀ ਇਸ ਆਕਾਸ਼ ਨੂੰ ਕਿੰਨੇ ਟਿਕਾ ਕੇ ਰੱਖ ਛੱਡਿਆ? ਇਹਦੇ ਥੱਲੇ ਕੋਈ ਕੰਧ ਨਜ਼ਰ ਨਹੀਂ ਆ ਰਹੀ, ਕੋਈ ਪਿੱਲਰ ਨਜ਼ਰ ਨਹੀਂ ਆ ਰਿਹਾ, ਏਡਾ ਵੱਡਾ ਆਕਾਸ਼ ਟਿਕਿਆ ਹੈ। ਉਹ ਕਿਤੇ ਟਿਕਿਆ ਹੈ ਤੇ ਕਿਸੇ ਦੇ ਆਸਰੇ ਤੇ ਟਿਕਿਆ ਹੈ ਨਾ, ਉਹਨੂੰ ਟਿਕਾਉਣ ਵਾਲਾ ਕੌਣ? ਪੁੱਛਿਆ ਜੀ ਕੌਣ ਹੈ? ਤੇ ਮਹਾਰਾਜ ਜੀ ਦੀ ਬਾਣੀ ਕਹਿੰਦੀ, ਉਹ ਇੱਕ ਪਰਮਾਤਮਾ ਹੈ, ਇੱਕ ਰੱਬ ਹੈ, ਪਾਵਰ ਹੈ, ਸ਼ਕਤੀ ਹੈ, ਜਿਹਨੇ ਸਾਰਾ ਕੁਝ ਟਿਕਾ ਛੱਡਿਆ, ਜਿਹੜਾ ਸਾਰਾ ਕੁਝ ਬਣਾ ਰਿਹਾ। ਕੌਰੇ ਪੰਡਿਆ ਅੰਬਰ ਕਹਾਂ ਸਿਉਂ ਲਾਗਾ, ਬੂਝੈ ਬੂਝਣਹਾਰ ਸਪਾਗਾ। ਅੰਬਰ ਕਹਿੰਦੇ ਨੇ ਆਕਾਸ਼ ਨੂੰ, ਆਪਾਂ ਗਗਨ ਕਹਿ ਦਿੰਦੇ, ਆਕਾਸ਼ ਕਹਿ ਦਿੰਦੇ। ਉਹ ਭਗਤ ਕਬੀਰ ਸਾਹਿਬ ਕਹਿਣ ਲੱਗੇ, ਉਹ ਪੰਡਤੋ ਤੁਸੀਂ ਕਹਿੰਦੇ ਜੇ ਸਾਨੂੰ ਰੱਬ ਬਾਰੇ ਜਾਣਕਾਰੀ ਦਿਓ, ਪਤਾ ਨਹੀਂ ਸਾਨੂੰ, ਅਸੀਂ ਨਹੀਂ ਮੰਨਦੇ। ਕਹਿਣ ਲੱਗੇ ਆ ਮੇਰੇ ਸਾਹਮਣੇ ਮੈਂ ਤੁਹਾਨੂੰ ਉਦਾਹਰਨ ਦਿੰਦਾ ਪਿਆ, ਏਡਾ ਵੱਡਾ ਅੰਬਰ ਟਿਕਿਆ ਹੈ, ਇਹਨੂੰ ਟਿਕਾਉਣ ਵਾਲਾ ਇੱਕ ਪਰਮਾਤਮਾ, ਜੇ ਇਹਦੀ ਪਾਵਰ ਨੂੰ ਮੰਨ ਲਓ। ਇਹਨੂੰ ਬਣਾਉਣ ਵਾਲਾ ਭਗਤ ਨਾਮਦੇਵ ਸਾਹਿਬ ਕਹਿੰਦੇ ਨੇ ਵੀ ਸਨਾਤਨ ਧਰਮ ਨੇ ਇਹਨੂੰ ਇੰਜ ਕਹਿ ਦਿੱਤਾ, ਵਿਗਿਆਨ ਇਹਨੂੰ ਇੰਜ ਕਹਿੰਦੀ ਪਈ ਹੈ। ਹੁਣ ਗੁਰਬਾਣੀ ਕੀ ਕਹਿੰਦੀ? ਜਿੱਥੋਂ ਤੱਕ ਸਾਇੰਸ ਨਹੀਂ ਨਾ ਪਹੁੰਚੀ ਗੁਰਮੁਖੋ, ਤੇ ਨਾ ਪਹੁੰਚ ਸਕੇਗੀ ਜਿੱਥੋਂ ਤੱਕ ਗੁਰਬਾਣੀ ਨੇ ਸਾਨੂੰ ਸੂਝ ਬਖਸ਼ੇ ਦਿੱਤੀ। ਅੱਜ ਤੱਕ ਸਾਇੰਸ ਇਹ ਨਹੀਂ ਦੱਸ ਸਕੀ ਵੀ ਬੰਦੇ ਦੀ ਮੌਤ ਹੁੰਦੀ ਤੇ ਇਹਦੀ ਜਿਹੜੀ ਆਤਮਾ ਕਿੱਥੇ ਚਲੇ ਜਾਂਦੀ, ਇਹ ਮਰਨ ਤੋਂ ਬਾਅਦ ਕਿੱਥੇ ਚਲਾ ਜਾਂਦਾ, ਸਾਇੰਸ ਨਹੀਂ ਅੱਜ ਤੱਕ ਦੱਸ ਸਕੀ। ਪਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਨੇ ਪਹਿਲਾਂ ਹੀ ਦੱਸ ਦਿੱਤਾ ਮਰਨ ਤੋਂ ਬਾਅਦ ਕਿੱਥੇ ਕਿੱਥੇ ਬੰਦਾ ਜਾਂਦਾ। ਕਹਿੰਦੇ ਨੇ ਜੇ ਮਰਨ ਤੋਂ ਬਾਅਦ ਵੇਖਣਾ ਨਾ ਬੰਦਾ ਕਿੱਥੇ ਜਾਂਦਾ ਹੈ, ਬੰਦੇ ਦੀ ਸਾਰੇ ਉਹਦੀ ਐਕਟੀਵਿਟੀ ਨੂੰ ਵੇਖੋ, ਜਿਹੜੀ 70-80 ਵਰੇ ਉਹਨੇ ਉਮਰ ਬਤੀਤ ਕੀਤੀ, ਉਹਦੇ ਵਿੱਚ ਉਹਦਾ ਨੇਚਰ ਕਿਹੋ ਜਿਹਾ ਸੀ, ਸੁਭਾਅ ਕਿਹੋ ਜਿਹਾ ਸੀ, ਬਿਰਤੀ ਕਿਹੋ ਜਿਹੀ, ਜਿਹੋ ਜਿਹੀ ਬਿਰਤੀ 70-80 ਸਾਲ ਬੰਦਾ ਲੈ ਕੇ ਜੀਆ, ਮਰਨ ਤੋਂ ਬਾਅਦ ਕਹਿਣ ਲੱਗੇ ਵਿਗਿਆਨ ਨੇ ਦੱਸੀ, ਗੁਰਬਾਣੀ ਕਹਿੰਦੀ ਅਸੀਂ ਦੱਸਦੇ ਨੇ ਕਿੱਥੇ ਜਾ, ਅੰਤ ਕਾਲ ਜੋ ਲਛਮੀ ਸਿਮਰੈ ਐਸੀ ਚਿੰਤਾ ਮਹਜੇ ਮਰੇ ਸਰਪ ਜੋਨ ਵਲ ਵਲ ਉਤਰ। ਇਸ ਪੂਰੇ ਸ਼ਬਦ ਵਿੱਚ ਭਗਤ ਤਰਲੋਚਨ ਸਾਹਿਬ ਜੀ ਨੇ ਸਾਰੀ ਜਾਣਕਾਰੀ ਦੇ ਦਿੱਤੀ। ਇਸੇ ਤਰ੍ਹਾਂ ਬ੍ਰਹਿਮੰਡ ਨੂੰ ਬਣਾਉਣ ਦੀ ਜਾਣਕਾਰੀ ਵਿਗਿਆਨ ਆਪੋ ਆਪਣੇ ਹਿਸਾਬ ਨਾਲ ਦੱਸ ਰਿਹਾ, ਪਰ ਅਸੀਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਤੋਂ ਪੁੱਛੀਏ ਵੀ ਇਹਨੂੰ ਕਿਵੇਂ ਬਣਾਇਆ ਗਿਆ, ਪਰਮਾਤਮਾ ਨੇ ਕਿਵੇਂ ਬਣਾਇਆ? ਤੇ ਮਹਾਰਾਜ ਨੇ ਪਤਾ ਕੀ ਦੱਸਿਆ ਜੀ? ਮਹਾਰਾਜ ਕਹਿੰਦੇ ਨੇ ਸਾਚੇ ਤੇ ਪਵਨਾ ਪੈ, ਸੱਚਾ ਕਹਿੰਦੇ ਨੇ ਪਹਿਲਾਂ ਪਰਮਾਤਮਾ ਸੀ, ਸੱਚੇ ਪਰਮਾਤਮਾ ਨੇ ਪਵਨ ਬਣਾਈ, ਸਾਚੇ ਤੇ ਪਵਨਾ ਪਿਆ, ਪਵਣੇ ਤੇ ਜਲ ਹੋਏ, ਜਲ ਤੇ ਤ੍ਰੇ ਪਵਨ ਸਾਜਿਆ, ਕੜ ਕੜ ਜੇ ਸਮੋਏ। ਇਹ ਪਰਮਾਤਮਾ ਨੇ ਇਸ ਤਰ੍ਹਾਂ ਬਣਾਇਆ, ਪਹਿਲਾਂ ਪਵਨ ਬਣਾ ਦਿੱਤੀ, ਪਾਣੀ ਬਣਾ ਦਿੱਤਾ, ਹਵਾ ਬਣਾ ਦਿੱਤੀ, ਉਸ ਤੋਂ ਬਾਅਦ ਸਾਰੀ ਸ੍ਰਿਸ਼ਟੀ ਦਾ ਖਿਲਾਰ ਦਿੱਤਾ। ਕਹਿਣ ਲੱਗੇ ਬਸ ਇਸ ਤਰ੍ਹਾਂ ਸਭ ਕੁਝ ਬਣਿਆ ਜੀ। ਬਸ ਇਸੇ ਵਿਉਂਤ ਬੰਦੀ ਨੂੰ ਅੱਜ ਭਗਤ ਨਾਮਦੇਵ ਸਾਹਿਬ ਨੇ ਬਿਆਨ ਕੀਤਾ ਹੈ। ਪਰ ਇੱਕ ਜਗ੍ਹਾ ਤੇ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਨਾ ਦੁਨੀਆਂ ਦੇ ਲੋਕਾਂ ਨੂੰ ਕਿਹਾ ਸੀ, ਕਹਿਣ ਲੱਗੇ ਤੁਸੀਂ ਇੰਨਾ ਪਿੱਛੇ ਕਿਉਂ ਜਾਂਦੇ ਹੋ, ਇਹ ਤੇ ਨਾ ਕਿਸੇ ਨੂੰ ਪਤਾ ਹੈ ਤੇ ਲਿਖਣ ਵਾਲੇ ਨੇ ਵਿਚਾਰੇ, ਇਹਨਾਂ ਕਿਹੜਾ ਵੇਖਿਆ? ਪਿਤਾ ਕਾ ਜਨਮ ਕੇ ਜਾਣੇ ਪੁੱਤ, ਪਿਤਾ ਦੇ ਜਨਮ ਨੂੰ ਪੁੱਤਰ ਕੀ ਜਾਣ ਸਕਦਾ, ਕਿਉਂਕਿ ਪੁੱਤਰ ਤੇ ਉਹਦੇ ਹੈ ਹੀ ਨਹੀਂ ਸੀ, ਜਿਹੜਾ ਹੈ ਹੀ ਨਹੀਂ ਸੀ ਉਹ ਸਮੇਂ ਨੂੰ ਕਿਵੇਂ ਜਾਣ ਸਕਦਾ ਹੈ? ਤੇ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਫਿਰ ਜ਼ਿਕਰ ਕੀਤਾ ਸੀ, ਕਹਿਣ ਲੱਗੇ ਵੇਲ ਨਾ ਪਾਈਆ ਪੰਡਤੀ ਜੋ ਹੋਵੇ ਲੇਖ ਪ੍ਰਾਣ। ਵੇਲ ਕਹਿੰਦੇ ਨੇ ਵਕਤ ਨੂੰ, ਵੇਲੇ ਨੂੰ, ਸਮੇਂ ਨੂੰ, ਲੋਡਾ ਵੇਲਾ ਜਿਵੇਂ ਪਿੰਡਾਂ ਵਿੱਚ ਸ਼ਬਦ ਵਰਤਦੇ ਨੇ, ਵੇਲ ਨਾ ਪਾਈਆ ਪੰਡਤੀ, ਪੰਡਿਤ ਵੀ ਉਸ ਨੂੰ ਸਮਝ ਨਹੀਂ ਸਕੇ। ਕਹਿਣ ਲੱਗੇ ਜੇ ਸਮਝ ਲੈਂਦੇ ਨਾ ਇੱਕ ਪੁਰਾਣ ਉਹਦੇ ਬਾਰੇ ਵੀ ਲਿਖ ਦਿੰਦੇ ਕਿ ਭੀ ਪਹਿਲਾਂ ਪਰਮਾਤਮਾ ਨੇ ਸਭ ਕੁਝ ਕਿਵੇਂ ਬਣਾਇਆ, ਨਹੀਂ ਪਤਾ ਲੱਗ। ਵੇਲ ਨਾ ਪਾਈਆ ਪੰਡਤੀ ਜੋ ਹੋਵੇ ਲੇਖ ਪ੍ਰਾਣ,
ਉਹ ਵਕਤ ਨਾ ਪਾਇਓ ਕਦ

0: ਜੇ ਲਿਖਣ ਲੇਖ ਕੁਰਾਨ ਥਿਤ ਵਾਰ ਨਾ ਜੋਗੀ ਜਾਣੇ ਰੁੱਤ ਮਹਾਂ ਕੋਈ ਜਾ ਕਰਤਾ ਸ੍ਰਿਸ਼ਟੀ ਕੋ ਸਾਜੇ ਆਪੇ ਜਾਣੇ ਉਹ ਭਲਿਓ ਇਹ ਤੇ ਪਰਮਾਤਮਾ ਹੀ ਜਾਣਦਾ ਜੇ ਉਹਨੇ ਸਭ ਤੋਂ ਪਹਿਲਾਂ ਕਿਵੇਂ ਬਣਾਇਆ ਕੀ ਕੁਝ ਕੀਤਾ ਹੈ ਬਸ ਉਹਨੇ ਬਣਾ ਦਿੱਤਾ ਹੈ ਉਹਦੇ ਵਿੱਚ ਤੁਸੀਂ ਉਹਨੂੰ ਯਾਦ ਕਰਕੇ ਸਿਮਰਨ ਕਰਕੇ ਆਪਣਾ ਜੀਵਨ ਬਤੀਤ ਕਰੋ ਉਹਦੇ ਚਰਨਾਂ ਨਾਲ ਜੁੜੋ ਖੈਰ ਅੱਜ ਭਗਤ ਨਾਮਦੇਵ ਸਾਹਿਬ ਨੇ ਜੋ ਬਖਸ਼ਿਸ਼ ਕੀਤੀ ਹੈ ਪਹਿਲਾਂ ਉਹਨਾਂ ਨੇ ਦੁਨੀਆਂ ਦਾ ਗਿਆਨ ਸਨਾਤਨ ਧਰਮ ਵਾਲਿਆਂ ਦਾ ਗਿਆਨ ਬਖਸ਼ਿਸ਼ ਕੀਤਾ ਹੈ ਪਹਿਲ ਪੁਰੀਏ ਪੁੰਡਰਕ ਵਾਲਾ ਪਹਿਲ ਦੇ ਅਰਥ ਨੇ ਪਹਿਲਾ ਪਹਿਲ ਪੁਰੀਏ ਪੁਰੀਏ ਦੇ ਅਰਥ ਵਿਦਵਾਨਾਂ ਨੇ ਕੀਤੇ ਨੇ ਜਿਹੜਾ ਜਗਤ ਬਣਿਆ ਪੁੰਡਰਕ ਵਨਾ ਵਣ ਕਹਿੰਦੇ ਨੇ ਬਣ ਨੂੰ ਬਣ ਦੇ ਅਰਥ ਹੁੰਦੇ ਨੇ ਜੰਗਲ ਪੁੰਡਰਕ ਵਨਾ ਪੁੰਡਰਕਾਂ ਦਾ ਪੁੰਡਰਕ ਦੇ ਅਰਥ ਹੁੰਦੇ ਨੇ ਕੌਲ ਫੁੱਲਾਂ ਦਾ ਖੇਤ ਜਿਹੜੇ ਸਨਾਤਨ ਧਰਮ ਵਾਲੇ ਕਹਿੰਦੇ ਨੇ ਉਹ ਬਣਾ ਦਿੱਤਾ ਪੁੰਡਰਕ ਵਣਾ ਤਾਂ ਚੇ ਹੰਸੇ ਸਗਲੇ ਜਨਾ ਫਿਰ ਸਾਰੇ ਜੀ ਚੰਦ ਕੌਲ ਫੁੱਲ ਜਿਹੜੇ ਖੇਤ ਸੀ ਬਣਾ ਦਿੱਤੇ ਕ੍ਰਿਸ਼ਨਾ ਤੇ ਜਾਨੂ ਹਰ ਹਰ ਨਚੰਤੀ ਨਚਣਾ ਇਹ ਪਰਮਾਤਮਾ ਨੇ ਇਸ ਤਰ੍ਹਾਂ ਸ੍ਰਿਸ਼ਟੀ ਬਣਾਈ ਪਰ ਭਗਤ ਨਾਮਦੇਵ ਸਾਹਿਬ ਨੇ ਫਿਰ ਆਪਣੇ ਵੱਲੋਂ ਇਹ ਸਭ ਕੁਝ ਦੱਸਿਆ ਕਹਿਣ ਲੱਗੇ ਪਹਿਲ ਪੁਰਸਾ ਬਿਰਾ ਪਹਿਲ ਦੇ ਅਰਥ ਨੇ ਪਹਿਲਾਂ ਸਭ ਤੋਂ ਪਹਿਲਾਂ ਕੇਵਲ ਇੱਕ ਪਰਮਾਤਮਾ ਸੀ ਅਰਬਦ ਨਰਬਦ ਧੁੰਦੂਕਾਰ ਕੁਛ ਵੀ ਨਹੀਂ ਸੀ ਕੇਵਲ ਪਰਮਾਤਮਾ ਸੀ ਐ ਸੁਨ ਅਵਸਥਾ ਦੇ ਵਿੱਚ ਉਸ ਤੋਂ ਬਾਅਦ ਪਹਿਲ ਪੁਰਸਾ ਬਿਰਾ ਪਹਿਲਾਂ ਪਰਮਾਤਮਾ ਫਿਰ ਉਸ ਤੋਂ ਬਾਅਦ ਪ੍ਰਗਟ ਹੋਇਆ ਕੀ ਪ੍ਰਗਟ ਹੋਇਆ ਕਹਿਣ ਲੱਗੇ ਪੁਰਸਾ ਬਿਰਾ ਪੁਰਸਾ ਬਿਰਨ ਇਹਨੂੰ ਅਲੱਗ ਅਲੱਗ ਕਰਕੇ ਪੜਾਂਗੇ ਫਿਰ ਸਮਝ ਆਏਗੀ ਪੁਰਸ਼ ਦੇ ਅਰਥ ਨੇ ਪੁਰਸ਼ ਪੁਰਸ਼ ਦੇ ਅਰਥ ਨੇ ਆਪਾਂ ਮਨੁੱਖ ਕਹਿ ਦਿੰਦੇ ਹਾਂ ਜਿਹੜਾ ਕੋਈ ਬੰਦਗੀ ਕਰਨ ਵਾਲਾ ਹੋਵੇ ਉਹਨੂੰ ਕਹਿੰਦੇ ਮਹਾਂਪੁਰਖ ਤੇ ਪਰਮਾਤਮਾ ਮਹਾਨ ਪੁਰਖ ਹੈ ਕਹਿਣ ਲੱਗੇ ਸਭ ਤੋਂ ਪਹਿਲਾਂ ਉਹ ਪਰਮਾਤਮਾ ਸੀ ਪੁਰਸ਼ ਬਿਰਾ ਆਪ ਪ੍ਰਗਟ ਹੋਇਆ ਉਸ ਤੋਂ ਬਾਅਦ ਅਥੋਨ ਪੁਰਸਾ ਦਮਰਾ ਪਰਮਾਤਮਾ ਨੇ ਆਪਣੇ ਤੋਂ ਬਾਅਦ ਫਿਰ ਮਾਇਆ ਬਣਾਈ ਮਾਇਆ ਦੇ ਅਰਥ ਨੇ ਸਾਰੀ ਸ੍ਰਿਸ਼ਟੀ ਅਕੁਦਰਤ ਬਣਾ ਦਿੱਤੀ ਇਹਨੂੰ ਹੋਰ ਸਪਸ਼ਟ ਕਰਨ ਵਾਸਤੇ ਇਹਦਾ ਜਵਾਬ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਆਸਾ ਕੀ ਵਾਰ ਵਿੱਚ ਦਿੱਤਾ ਹੈ ਭਗਤ ਨਾਮਦੇਵ ਸਾਹਿਬ ਦੇ ਬਾਣੀ ਦੇ ਮਨ ਉਹ ਅਰਥ ਕਰਦੇ ਪਏ ਨੇ ਪਹਿਲਾਂ ਪਰਮਾਤਮਾ ਫਿਰ ਕੁਦਰਤ ਬਣੀ ਤੇ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਪਹਿਲੀ ਪੌੜੀ ਆਸਾ ਕੀ ਵਾਰ ਦੇ ਵਿੱਚ ਕਹਿੰਦੇ ਨੇ ਆਪੀ ਨੇ ਆਪ ਸਾਜਿਓ ਆਪੀ ਨੇ ਰਚਿਓ ਨਾਉ ਦੂਈ ਕੁਦਰਤ ਦੂਜੀ ਫਿਰ ਪਰਮਾਤਮਾ ਨੇ ਕੀ ਬਣਾਇਆ ਕੁਦਰਤ ਦੂਈ ਕੁਦਰਤ ਸਾਜੀ ਹੈ ਕਰ ਆਸਣ ਡਿੱਠੋ ਚਾਓ ਦਾਤਾ ਕਰਤਾ ਆਪ ਤੂੰ ਤੁਸ ਦੇਵ ਹੈ ਕਰੇ ਪਸਾਓ ਤੂੰ ਜਾਣੋ ਇਹ ਸਭ ਸੇ ਦੇ ਲੈਸੇ ਜਿੰਦ ਕਵਾਓ ਕਰ ਆਸਣ ਡਿੱਠੋ ਚਾਓ ਪਰਮਾਤਮਾ ਨੇ ਆਪਣਾ ਆਪ ਬਣਾਇਆ ਉਸ ਤੋਂ ਬਾਅਦ ਕੁਦਰਤ ਬਣਾ ਦਿੱਤੀ ਫਿਰ ਉਹ ਸਾਰੀ ਕੁਦਰਤ ਦੇ ਵਿੱਚ ਆਪ ਆਣ ਕੇ ਬੈਠ ਗਿਆ ਸਾਰਿਆਂ ਦੀ ਸੰਭਾਲ ਕਰ ਸਾਰਿਆਂ ਨੂੰ ਵੇਖ ਰਿਹਾ ਇਹ ਜਗ ਸੱਚੇ ਕੀ ਹੈ ਕੋਠੜੀ ਸੱਚੇ ਕਾ ਵਿੱਚ ਵਾਸ ਅਸਗਾ ਅਸ ਉਸਗਾ ਇਹਦੇ ਅਰਥ ਕੀਤੇ ਨੇ ਸਾਡੇ ਸਿੱਖ ਵਿਦਵਾਨਾਂ ਨੇ ਅਸਗਾ ਦੇ ਅਰਥ ਨੇ ਇਸ ਦਾ ਉਸਗਾ ਦੇ ਅਰਥ ਨੇ ਉਸ ਦਾ ਹਰ ਕਾ ਬਾਗਰਾ ਆਹ ਜਿਹੜਾ ਸੰਸਾਰ ਬਣਾਇਆ ਨਾ ਹਰੀ ਨੇ ਬਾਗਰਾ ਬਾਗਰਾ ਕਹਿੰਦੇ ਨੇ ਬਾਗ ਨੂੰ ਕਹਿਣ ਲੱਗੇ ਜਿਵੇਂ ਕਿਤੇ ਇੱਕ ਮਾਲੀ ਨੇ ਬਾਗ ਬਣਾਇਆ ਹੁੰਦਾ ਨਾ ਤੇ ਬਾਗ ਨੂੰ ਵੇਖ ਕੇ ਪ੍ਰਸੰਨ ਹੁੰਦਾ ਕਈ ਤਰ੍ਹਾਂ ਦੇ ਬੂਟੇ ਫੁੱਲ ਬਿੱਟ ਲਾਏ ਹੁੰਦੇ ਨੇ ਇਸ ਤਰ੍ਹਾਂ ਪਰਮਾਤਮਾ ਨੇ ਸਾਰੀ ਸ੍ਰਿਸ਼ਟੀ ਬਣਾਈ ਇਹ ਮਾਨੋ ਉਹਦਾ ਬਾਗ ਹੈ ਤੇ ਬਾਗ ਵਿੱਚ ਨਾਚੇ ਪਿੰਦੀ ਮੈਂ ਸਾਗਰਾ ਬਾਗ ਦੇ ਵਿੱਚ ਜਿਵੇਂ ਆਪਾਂ ਵੇਖਦੇ ਪੰਛੀ ਆਉਂਦੇ ਨੇ ਮਨੁੱਖ ਸੈਰ ਕਰਨ ਵਾਸਤੇ ਆਉਂਦੇ ਨੇ ਇਸੇ ਤਰ੍ਹਾਂ ਪਰਮਾਤਮਾ ਨੇ ਸੋਹਣੀ ਸ੍ਰਿਸ਼ਟੀ ਬਾਗ ਬਣਾ ਦਿੱਤਾ ਹੈ 84 ਲੱਖ ਜੂਨਾਂ ਪੈਦਾ ਕਰ ਦਿੱਤੀਆਂ ਫਿਰ ਉਹ 84 ਲੱਖ ਜੂਨਾਂ ਜਿਹੜੀਆਂ ਨੇ ਉਸ ਸੰਸਾਰ ਵਿੱਚ ਹੱਸਦੀਆਂ ਨੇ ਖੇਡਦੀਆਂ ਨਾਚੇ ਪਿੰਦੀ ਮੈਂ ਸਾਗਰਾ ਪਿੰਦੀ ਦੇ ਅਰਥ ਵਿਦਵਾਨਾਂ ਨੇ ਕੀਤੇ ਨੇ ਜਿਹੜੀਆਂ ਖੂਹਾਂ ਦੇ ਵਿੱਚ ਟਿੰਡਾਂ ਚੱਲਦੀਆਂ ਸੀ ਨਾ ਨਾਚੇ ਸਾਗਰਾ ਸਾਗਰਾ ਦੇ ਅਰਥ ਨੇ ਪਾਣੀ ਨੱਚ ਦੇ ਅਰਥ ਨੇ ਨੱਚਦਾ ਜਿਵੇਂ ਟਿੰਡਾਂ ਦੇ ਵਿੱਚ ਪਾਣੀ ਨੱਚਦਾ ਭਾਵ ਕਿਸੇ ਵੱਡੇ ਭਾਂਡੇ ਵਿੱਚ ਤੁਸੀਂ ਪਾਣੀ ਪਾਓ ਨਾ ਤਾਂ ਉਹਨੂੰ ਮੜਾ ਜਿਹਾ ਹਿਲਾਓ ਤਾਂ ਬੜਾ ਅੰਦਰੋਂ ਉਛਲਦਾ ਛਲਕਦਾ ਉਹਨੂੰ ਕਹਿੰਦੇ ਨੇ ਨੱਚਣਾ ਕਹਿਣ ਲੱਗੇ ਜਿਵੇਂ ਕਿਤੇ ਟਿੰਡਾਂ ਦੇ ਵਿੱਚ ਪਾਣੀ ਨੱਚਦਾ ਹੈ ਮਾਨੋ ਇਸੇ ਤਰ੍ਹਾਂ ਸੰਸਾਰ ਦੇ ਲੋਕ ਸੰਸਾਰ ਵਿੱਚ ਆਣ ਕੇ ਪਰਮਾਤਮਾ ਦੇ ਬਣਾਏ ਹੋਏ ਬਾਗ ਵਿੱਚ ਨੱਚ ਰਹੇ ਖੁਸ਼ ਹੋ ਰਹੇ ਨੇ ਆਪਣੀ ਜ਼ਿੰਦਗੀ ਬਤੀਤ ਕਰ ਰਹੇ ਨੇ ਹਰ ਕਾ ਬਾਗਰਾ ਨਾਚੇ ਪਿੰਦੀ ਮੈਂ ਸਾਗਰਾ ਅੱਗੇ ਉਹਨੇ ਕਹੇ ਨਾਚੰਤੀ ਗੋਪੀ ਜੰਨਾ ਨਾਚੰਤੀ ਗੋਪੀ ਜੰਨਾ ਦੇ ਅਰਥ ਕੀਤੇ ਨੇ ਇਸਤਰੀਆਂ ਅਤੇ ਮਰਦ। ਕਹਿਣ ਲੱਗੇ ਭਾਵੇਂ ਕੋਈ ਇਸਤਰੀ ਹੈ, ਮੇਲ ਹੈ, ਫੀਮੇਲ ਹੈ, ਸਾਰੇ ਆਪਣੇ ਆਨੰਦ ਦੇ ਨਾਲ ਜ਼ਿੰਦਗੀ ਨੂੰ ਬਤੀਤ ਕਰਦੇ ਪਏ ਨੇ। ਮਾਟੀ ਕੋ ਪੁੱਤਰਾ, ਭਗਤ ਕਬੀਰ ਸਾਹਿਬ ਦੇ, ਕੈਸੇ ਨਚਤ ਹੈ ਦੇਖੇ ਦੇਖੇ ਸੁਣੇ ਬੋਲੇ ਦੌਰਿਓ ਫਰਤ ਹੈ। ਜਬ ਕਿਛ ਪਾਵੇ ਤਬ ਗਰਵ ਕਰਤ ਹੈ, ਮਾਇਆ ਗਈ ਤਬ ਰੋਵਣ ਲੱਗਤ ਹੈ। ਚਾਰ ਟਕੇ ਆ ਜਾਣ ਤੇ ਬੰਦਾ ਨੱਚਦਾ ਨਾ, ਹੱਸਦਾ ਖੇਡਦਾ, ਮਾਇਆ ਚਲੀ ਜੇ ਵਿਚਾਰਾ ਚੁੱਪ ਕਰਕੇ ਬਹਿ ਜਾਂਦਾ। ਇਹ ਪਰਮਾਤਮਾ ਦਾ ਬਣਾਇਆ ਹੋਇਆ ਬਾਗ ਹੈ। ਸਾਰੇ ਜਿਹੜੇ ਇਸਤਰੀ ਮਰਦ ਨੇ 84 ਲੱਖ ਜਿਹਨਾਂ ਨੱਚ ਰਹੀਆਂ ਨੇ, ਨਈਆ ਤੇ ਬਹਿਰੇ ਕੰਨਾ, ਨਈਆ ਦੇ ਅਰਥ ਨੇ ਨਾਇਕ, ਸਾਡਾ ਖਸਮ ਕੌਣ ਹੈ, ਨਾਇਕ ਸਾਡਾ ਪਰਮਾਤਮਾ। ਬਹਿਰੇ ਦੇ ਅਰਥ ਨੇ ਵੱਖਰਾ, ਕੰਨਾ ਦੇ ਅਰਥ ਨੇ ਕੋਈ ਨਹੀਂ, ਉਸ ਪਰਮਾਤਮਾ ਤੋਂ ਕੋਈ ਵੱਖਰਾ ਨਹੀਂ, ਸਾਰੀ ਉਹਦੀ ਜੋਤ ਨੇ, ਸਾਰੀ ਉਹਦੀ ਅੰਸ਼ ਨੇ। ਤਾਈ ਮਹਾਰਾਜ ਨੇ ਬਚਨ ਕਹੇ ਨੇ, ਸਭ ਮੈਂ ਜੋਤ ਜੋਤ ਹੈ ਸੋਏ, ਤਿਸ ਦੇ ਚਾਨਣ ਸਭ ਮੈਂ ਚਾਨਣ ਹੋਏ। ਸਾਰਿਆਂ ਦੇ ਵਿੱਚ ਪਰਮਾਤਮਾ ਆਪ ਬੈਠਾ। ਤਰਕ ਨਾ ਚਾਹ, ਭਗਤ ਨਾਮਦੇਵ ਸਾਹਿਬ ਕਹਿਣ ਲੱਗੇ ਬੰਦਿਆ ਤਰਕ ਨਾ ਕਰਿਆ ਕਰ, ਵੀ ਪਰਮਾਤਮਾ ਵੱਖਰਾ ਹੈ ਤੇ ਮਨੁੱਖ ਵੱਖਰਾ ਹੈ। ਭਰਮੀਆ ਚਾਹ, ਨਾ ਭਰਮ ਵਿੱਚ ਪਏ, ਇਹ ਭਰਮ ਦੂਰ ਕਰ ਦੇ। ਕੇਸਵਾ ਬਚਾਉਣੀ ਅਈਏ ਮਈਏ ਏਕ ਆਨ ਜੀਵ, ਕੇਸਵਾ ਬਚਾਉਣੀ ਦੇ ਅਰਥ ਨੇ ਕੇਸ਼ਵ ਦੇ ਬਚਨ, ਪਰਮਾਤਮਾ ਦੇ ਬਚਨ। ਅਈਏ ਮਈਏ ਦੇ ਅਰਥ ਕੀਤੇ ਨੇ ਇਸਤਰੀ ਅਤੇ ਮਰਦ, ਜੋ ਵੀ ਸੰਸਾਰ ਵਿੱਚ ਪਰਮਾਤਮਾ ਨੇ ਪੈਦਾ ਕੀਤੇ। ਪਿੰਧੀ ਉਪ ਕਲੇ ਸੰਸਾਰਾ, ਜਿਵੇਂ ਕਿਤੇ ਟਿੰਡਾਂ ਦੇ ਵਿੱਚ ਪਾਣੀ ਨੱਚ ਰਿਹਾ ਹੈ, ਇਸੇ ਤਰ੍ਹਾਂ ਸਾਰਾ ਸੰਸਾਰ ਨੱਚ ਰਿਹਾ ਹੈ, ਡੁਬਕੀਆਂ ਲੈ ਰਿਹਾ ਹੈ। ਕੋਈ ਦੁਖੀ ਹੋ ਕੇ ਜੀਵਨ ਬਤੀਤ ਕਰ ਰਿਹਾ ਹੈ, ਕੋਈ ਖੁਸ਼ੀ ਹੋ ਕੇ ਜੀਵਨ ਬਤੀਤ ਕਰ ਰਿਹਾ, ਭਾਵ ਡੁਬਕੀਆਂ ਲੈ ਰਹੇ ਨੇ। ਸਾਰਾ ਸੰਸਾਰ ਭ੍ਰਮ ਭ੍ਰਮ ਆਏ ਤੁਮਚੇ ਦੁਬਾਰਾ। ਭਗਤ ਨਾਮਦੇਵ ਸਾਹਿਬ ਕਹਿਣ ਲੱਗੇ, ਪਰਮਾਤਮਾ ਜੀ ਮੰਮੀ ਭਟਕ ਭਟਕ ਕੇ ਭਟਕ ਭਟਕ ਕੇ ਤੁਹਾਡੇ ਦੁਆਰੇ ਤੇ ਆਏ। ਵੈਸੇ ਉਹ ਤਾਂ ਨਹੀਂ ਭਟਕਣਾ ਦੇ ਵਿੱਚ ਹੈ, ਕਿਉਂਕਿ ਉਹ ਤੇ ਬੰਦਗੀ ਵਿੱਚ ਲਬਰੇਸ ਨੇ, ਉਹਨਾਂ ਦੇ ਰੋਮ ਰੋਮ ਵਿੱਚ ਰਾਮ ਵਸਿਆ, ਪਰਮਾਤਮਾ ਵਸਿਆ, ਭਗਵਾਨ ਬੈਠੇ। ਉਹ ਤਾਂ ਨਹੀਂ ਭਟਕ ਰਹੇ, ਪਰ ਅਸੀਂ ਭਟਕਣਾ ਵਿੱਚ ਪੈ ਰਹੇ ਹਾਂ। ਸਾਡੇ ਮਨ ਵਿੱਚ ਭਰਮ ਪੈਦਾ ਹੋ ਗਿਆ, ਪਤਾ ਨਹੀਂ ਪਰਮਾਤਮਾ ਹੈ ਕਿ ਨਹੀਂ, ਪਤਾ ਨਹੀਂ ਸਾਡੀ ਸੁਣਦਾ ਹੈ ਕਿ ਨਹੀਂ, ਕਿਵੇਂ ਅਸੀਂ ਦੁੱਖਾਂ ਤੋਂ ਬਚਾਂਗੇ, ਕਿਵੇਂ ਅਸੀਂ ਸੁੱਖਾਂ ਨੂੰ ਪ੍ਰਵੇਸ਼ ਕਰਾਂਗੇ। ਇਹ ਬੰਦੇ ਦੇ ਅੰਦਰ ਭਟਕਣਾ ਹੈ। ਕਹਿਣ ਲੱਗੇ ਅਸੀਂ ਵੀ ਭਟਕਦੇ ਭਟਕਦੇ, ਉਹਨਾਂ ਨੇ ਸਾਨੂੰ ਸਮਝਾਉਣ ਵਾਸਤੇ ਬਚਨ ਕਹਿੰਦੇ, ਭਰਮ ਭਰਮ ਆਏ ਤੁਮ ਚੇ ਦੁਆਰਾ। ਕਹਿਣ ਲੱਗੇ ਪਰਮਾਤਮਾ ਜੀ ਹੁਣ ਮੈਂ ਤੇਰੇ ਦੁਆਰ ਤੇ ਚਰਨਾਂ ਤੇ ਢਹਿ ਪਿਆ, ਦਰ ਤੇ ਆਇਆ, ਜੇ ਤੂੰ ਮੈਨੂੰ ਪੁੱਛੇ ਤੂੰ ਕੌਣ ਰੇ, ਰੱਬ ਜੀ ਜੇ ਤੁਸੀਂ ਕਿਤੇ ਮੈਨੂੰ ਪੁੱਛ ਲਓ ਵੀ ਤੂੰ ਕੌਣ ਏ, ਤੇ ਮੈਂ ਅੱਗੋਂ ਕਵਾਂਗਾ ਮੈਂ ਜੀ ਨਾਮਾ, ਤੁਹਾਡੀ ਬੰਦਗੀ ਕਰਨ ਵਾਲਾ, ਸਿਮਰਨ ਕਰਨ ਵਾਲਾ ਭਗਤ ਨਾਮਦੇਵ ਜੀ। ਤੇ ਜੇ ਤੁਸੀਂ ਪੁੱਛੋਗੇ ਕਿਉਂ ਆਇਆ, ਤੇ ਮੈਂ ਕਵਾਂਗਾ ਹੋ ਜੀ, ਹੇ ਪ੍ਰਭੂ ਜੀ ਮੈਂ ਇਸ ਕਰਕੇ ਆਇਆ, ਅੱਲਾ ਤੇ ਨਿਵਾਰਨਾ, ਤੁਸੀਂ ਸਾਨੂੰ ਸਾਰੇ ਜੰਜਾਲ ਤੋਂ ਬਚਾਉਣ ਵਾਲੇ, ਸਾਰੇ ਦੁੱਖਾਂ ਤੋਂ ਬਚਾਉਣ ਵਾਲੇ, ਜਮਾਂ ਦੀ ਮਾਰ ਤੋਂ ਬਚਾਉਣ ਵਾਲੇ ਆਇਓ। ਮੈਂ ਭਗਤ ਨਾਮਦੇਵ ਜੀ ਤੇਰੇ ਦਰ ਤੇ ਆਇਆ, ਕਿਰਪਾ ਕਰਕੇ ਮੈਨੂੰ ਜਮਾਂ ਦੀ ਮਾਰ ਤੋਂ, ਮੈਨੂੰ ਸੰਸਾਰ ਦੇ ਜੰਜਾਲਾਂ ਤੋਂ ਬਚਾ ਲਓ। ਹੇ ਪਰਮਾਤਮਾ ਜੀ ਆਹ ਸਾਡੇ ਤੇ ਬਖਸ਼ਿਸ਼ ਕਰੋ। ਇਹ ਸਾਡੇ ਵਾਸਤੇ ਅਰਦਾਸ ਹੈ ਜੋ ਭਗਤ ਨਾਮਦੇਵ ਸਾਹਿਬ ਨੇ ਕੀਤੀ। ਅਸੀਂ ਵਾਹਿਗੁਰੂ ਦੇ ਚਰਨਾਂ ਚ ਅਰਦਾਸ ਕਰਨੀ, ਪਰਮਾਤਮਾ ਕਹਿ ਕਬੀਰ ਸੁਣੋ ਰੇ ਸੰਤੋ, ਖੇਤੀ ਕਰੋ ਨਭੇਰਾ, ਅਬ ਕੀ ਬਾਰ ਬਖਸ਼ ਬੰਦੇ ਕੋ ਬੌਰਨਾ। ਭਵਜਲ ਫੇਰਾ ਸੰਸਾਰ ਵਿੱਚ ਆਏ, ਪਤਾ ਨੀ ਕਿੰਨੀਆਂ ਊਣ ਤਾਈਆਂ ਸਾਡੇ ਵਿੱਚ, ਪਤਾ ਨੀ ਕਿੰਨੇ ਅਵਗਣਾਂ ਦੇ ਭਰੇ ਪਏ। ਹੇ ਪਰਮਾਤਮਾ ਅਸੀਂ ਤੇਰੇ ਦਰ ਤੇ ਆਏ ਹਾਂ, ਕਿਰਪਾ ਕਰਕੇ ਸਾਨੂੰ ਬਖਸ਼ ਦੇ। ਤੇ ਜਿਹੜਾ ਉਹਦੇ ਦਰ ਤੇ ਢਹਿ ਪੈਂਦਾ ਨਾ, ਜੇ ਪਾਪੀ ਬੰਦਾ ਵੀ ਆ ਜਾਏ ਤੇ ਪਰਮਾਤਮਾ ਮਿਹਰ ਦੀ ਨਜ਼ਰ ਕਰਦੇ ਨੇ, ਜੋ ਸ਼ਰਨ ਆਵੇ ਤਿਸ ਕੰਠ ਲਾਵੇ, ਇਹ ਬਿਰਧ ਸਵਾਮੀ ਸੰਦਾਸ ਪਰਮਾਤਮਾ ਦਾ ਸੁਭਾਅ। ਸਤਿਗੁਰੂ ਕਿਰਪਾ ਕਰਨ, ਐਸੇ ਪਰਮਾਤਮਾ ਦੇ ਚਰਨਾਂ ਵਿੱਚ ਤੁਸੀਂ ਰੋਜ਼ ਜੁੜਦੇ ਹੋ, ਇਸੇ ਤਰ੍ਹਾਂ ਜੁੜੇ ਰਹੀਏ ਤਾਂ ਕਿ ਸਾਡਾ ਵੀ ਸੰਸਾਰ ਵਿੱਚ ਆਉਣਾ ਸਫਲ ਹੋ ਸਕੇ। ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ, ਵਿਚਾਰਾਂ ਕਰਦਿਆਂ ਹੋਈਆਂ ਬੇਅੰਤ ਭੁੱਲਾਂ ਬਖਸ਼ ਦੇਣੀਆਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹੱਲਾ ਤੀਜਾ, ਆਨੰਦ ਇੱਕ ਓਅੰਕਾਰ, ਸਤਿਗੁਰ ਪ੍ਰਸਾਦ ਆਨੰਦ ਪਿਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ ਸਹਿ ਸੇਤੀ, ਮਨ ਵਜਿਆ ਵਧਾਈਆ, ਰਾਗ ਰਤਨ ਪਰਵਾਰ ਪਰਿਆ, ਸ਼ਬਦ ਗਾਵਣ ਆਈਆਂ, ਸਬਦੋ ਤਾਂ ਗਾਵਹੋ ਹਰੀ ਕੀ ਰਾਹ, ਮਨ ਜਿਨੀ ਵਸਾਇਆ, ਕਹੇ ਨਾਨਕ ਆਨੰਦ ਹੋਵਾ ਸਤਿਗੁਰੂ ਮੈਂ ਪਾਇਆ। ਏ ਮਨ ਮੇਰੇ ਆ ਤੂੰ ਸਦਾ ਰਹੋ ਹਰਨਾਲੇ, ਹਰਨਾ ਰਹੋ ਤੂੰ ਮਨ ਮੇਰੇ, ਦੁੱਖ ਸਭ ਵਿਸਾਰਣਾ, ਅੰਗੀਕਾਰ ਉਹ ਕਰੇ ਤੇਰਾ, ਕਾਰਜ ਸਭ ਸਵਾਰਣਾ, ਸਭਨਾ ਗੱਲਾ ਸਮਰਾ ਸਵਾਮੀ, ਸੋਕਾ ਮਨ ਵਸਾਰੇ। ਕਹੇ ਨਾਨਕ ਮਨ ਮੇਰੇ ਸਦਾ ਰਹੋ ਹਰਨਾਲੇ, ਸਾਚੇ ਸਾਹਿਬਾ ਕਿਆ ਨਹੀਂ ਘਰ ਤੇਰਾ,
1: ਘਰ ਤਾਂ ਤੇਰਾ ਸਭ ਕੁਛ ਹੈ, ਜਿਸ ਦੇਹ ਸੋ ਪਾਵੈ ਸਦਾ ਸਭ ਸਲਾਹਾ ਤੇਰੇ ਨਾਮ ਮਨ ਵਸਾਵੈ। ਨਾਮ ਜਿਨ ਕਹਿ ਮਨ ਵਸਿਆ ਵਾ, ਜੇ ਸ਼ਬਦ ਕਨੇਰੇ ਕਾਹੇ, ਨਾਨਕ ਸੱਚੇ ਸਾਹਿਬ ਕਿਆ ਨਹੀਂ ਕਰ ਤੇਰਾ। ਸਾਚਾ ਨਾਮ ਮੇਰਾ ਆਧਾਰ, ਸਾਚ ਨਾਮ ਆਧਾਰ ਮੇਰਾ, ਜਿਨ ਭੁੱਖਾ ਸਭ ਗਵਾਈਆ, ਕਰ ਸਾਂਤ ਸੁਖ ਮਨਿਆ ਵਸਿਆ, ਜਿਨ ਇੱਛਾ ਸਭ ਪੁਜਾਈਆ, ਸਦਾ ਕੁਰਬਾਨ ਕੀਤਾ ਗੁਰ ਵਿਟੋ, ਜਿਸ ਦਿਆ ਵਡਿਆਈਆ, ਕਾਹੇ ਨਾਨਕ ਸੁਣੋ ਸੰਤੋ ਸਭ ਧਰੋ ਪਿਆਰੋ। ਸਾਚਾ ਨਾਮ ਮੇਰਾ ਆਧਾਰੋ, ਵਾਜੇ ਪੰਚ ਸ਼ਬਦ ਤਿਤ ਕਸ ਭਾਗੈ, ਕਸ ਭਾਗੈ ਸ਼ਬਦ ਵਾਜੇ, ਕਲਾ ਜਿਤ ਕਰ ਧਾਰਿਆ, ਪੰਚ ਦੋ ਤੁਦ ਵਸ ਕੀਤੇ, ਕਾਲ ਕੰਟ ਕੁਮਾਰਿਆ, ਤੁਰ ਕਰਮ ਪਾਇਆ ਤੁਦ ਜਨ ਕੋ, ਸੇ ਨਾਮ ਹਰ ਕੇ ਲਾਗੇ, ਕਹਿ ਨਾਨਕ ਤਹਿਸ ਕਹੋਆ, ਤਿਤ ਕਰ ਅਨਹਦ ਵਾਜੇ, ਅਨ ਦਸਣ ਹੋ ਵਡ ਭਾਗੀ ਓ, ਸਗਲ ਮਨੋਰਥ ਪੂਰੇ, ਪਾਰ ਬ੍ਰਹਮ ਪ੍ਰਪਾਇਆ, ਉਤਰੇ ਸਗਲ ਵਸੂਰੇ, ਦੁਖ ਰੋਗ ਸੰਤਾ ਪੁੱਤਰੇ, ਸੁਣੀ ਸੱਚੀ ਬਾਣੀ, ਸੰਤ ਸਾਜਨ ਭੈ ਸਿਰਸੇ ਪੂਰੇ, ਗੁਰ ਤੇ ਜਾਣੀ ਸੁਣ ਤੇ ਬਨੀਤ, ਕਹਿ ਤੇ ਪਵਿੱਤ ਸਤ ਗੁਰ ਰਹਿਆ ਭਰਪੂਰੇ, ਬਿਨਵੰਤ ਨਾਨਕ ਗੁਰ ਚਰਨ ਲਾਗੇ, ਵਾਜੇ ਅਨਹ ਤੂਰੇ ਸਲੋ, ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਾਤ, ਦਿਵਸ ਰਾਤ ਦੇ ਦਾਈ ਦਾਇਆ, ਖੇਲਾ ਸਗਲ ਜਗਤ, ਚੰਗਿਆਈਆ ਬੁਰਿਆਈਆ, ਬਚੇ ਧਰਮ ਹਦੂਰ, ਕਰਮੀ ਆਪੋ ਆਪਣੇ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਸੰਗ ਜੀ ਮਹਾਰਾਜ ਬਖਸ਼ੀ ਕੀ ਤਿਆਰ ਸਕਦਾ ਨੇ, ਬੜੀ ਸ਼ਰਧਾ ਭਾਵਨਾ ਸਹਿਤ ਬਾਣੀ ਕੀ ਕੋਚ ਬੈਠ ਕੇ ਪਵਿੱਤਰ ਗੁਰਬਾਣੀ ਆਸਾ ਕੀ ਵਾਅਦਾ ਕੀਤੇ ਸਰਵ ਕੀਤੇ ਨੇ, ਪਰੰਤੂ ਅੱਜ ਹੁਕਮਨਾਮੇ ਦੀ ਕਥਾ ਵਿਚਾਰ ਦੁਆ ਵੀ ਸਰਵ ਕੀਤੀ ਹੈ, ਦਸ ਸਾਲ ਦੀਆਂ ਪਰੀਆਂ ਨੇ, ਪਰੰਤੂ ਮਹਾਰਾਜ ਬਖਸ਼ੇ ਪਵਿੱਤਰ ਹੁਕਮਨਾਮੇ ਸਰਵ ਕੀਤੇ ਹਨ। ਸੋ ਸਤਸੰਗ ਦਾ ਜਸ ਪਾਸਵਾਂ ਗੁਰੂ ਸਾਹਿਬਾਂ ਨੇ ਆਪ ਸਾ ਗੁਰੂ ਖਾਤਰ ਬਖਸ਼ਿਸ਼ ਕੀਤਾ ਹੈ। ਪਾਤਸ਼ਾਹ ਸਿੰਘ ਜੀ ਸਿੰਘ ਤੈਨੂੰ ਪਤਾ ਹੈ ਕਿ ਹਰ ਰੋਜ਼ ਲੜੀਵਾਰ ਸਹਿਜ ਪਾਠ ਚੱਲ ਰਹੇ ਨੇ, ਭਾਈ ਸਾਹਿਬ ਠੀਕ 10 ਵਜੇ ਤੱਕ ਆਪ ਲੜੀਵਾਰ ਸਹਿਜ ਪਾਠ ਸਰਵ ਕਰਾਉਣਗੇ। ਸੋ ਸੰਗਤ ਨੂੰ ਬੇਨਤੀ ਹੈ ਕਿ ਬਹੁਤ ਸਾਰੀਆਂ ਸੰਗਤਾਂ ਘਰਾਂ 'ਚ ਬੈਠ ਕੇ ਲੜੀਵਾਰ ਸਹਿਜ ਪਾਠ ਨਾਲ ਕਰ ਰਹੀਆਂ ਨੇ। ਸਾਰਿਆਂ ਨੂੰ ਬੇਨਤੀ ਹੈ ਕਿ ਤੁਸੀਂ ਜ਼ਰੂਰ ਭਾਈ ਰਜਿੰਦਰ ਸਿੰਘ ਹੋਰਾਂ ਨਾਲ ਟੈਲੀਫੋਨ ਕਰਕੇ ਉਹਨਾਂ ਨਾਲ ਸੰਪਰਕ ਕਰੋ, ਤਾਂ ਕਿ ਜੋ ਪ੍ਰੋਗਰਾਮ ਆਉਣ ਵਾਲੇ ਨੇ ਉਹਨਾਂ ਨੂੰ ਹਮੇਸ਼ਾ ਤੁਹਾਨੂੰ ਟੈਲੀਫੋਨ ਕਰਕੇ ਸੂਚਿਤ ਕਰਦੇ ਰਹਿਣਗੇ। ਸੋ ਉਹਨਾਂ ਦਾ ਨੰਬਰ ਹੈ 4087124145। ਸੋ ਸਾਰੇ ਸੰਗਤਾਂ ਜ਼ਰੂਰ ਭਾਈ ਸਾਹਿਬ ਨਾਲ, ਰਜਿੰਦਰ ਸਿੰਘ ਨਾਲ ਸੰਪਰਕ ਕਰਕੇ ਆਪਣਾ ਸਾਰਾ ਉਹਨਾਂ ਨਾਲ ਪ੍ਰੋਗਰਾਮ ਜਿਹੜਾ ਸਾਂਝਾ ਕਰ ਲਓ। ਸਤਸੰਗ ਜੀ ਹਰ ਸੰਗਤਾਂ ਨੂੰ ਬੇਨਤੀ ਹੈ ਕਿ ਜੋ ਨਾਰਥ ਸਾਲ ਸਾਊਥ ਸਾਲ ਦੀਆਂ ਡਬਲ ਬਿਲਡਿੰਗਾਂ ਬਣ ਰਹੀਆਂ ਨੇ, ਸਾਂਝੀ ਉਹਨਾਂ 'ਤੇ ਬੇਅੰਤ ਖਰਚਾ ਹੋ ਰਿਹਾ, ਆਪ ਸੰਗਤਾਂ ਨੂੰ ਪਤਾ ਹੈ। ਸੋ ਬੇਅੰਤ ਪਰਿਵਾਰਾਂ ਵੱਲੋਂ ਮੁੱਖ ਰੱਖਦੇ ਹਾਂ ਇਹ ਸਾਰੇ ਖਰਚੇ ਨੂੰ, ਬੇਅੰਤ ਸੰਗਤਾਂ ਵੱਲੋਂ ਬੇਅੰਤ ਮਾਇਆ ਆਪਣੇ ਕਮਾਈਆਂ ਸਫਲ ਕਰਦੇ ਹਾਂ। ਗੁਰੂ ਘਰ ਸੰਗਤਾਂ ਨੇ ਸੇਵਾ ਭੇਟਾ ਕੀਤੀ ਹੈ। ਸੋ ਸਾਰੇ ਸੰਗਤਾਂ ਨੂੰ ਮਹਾਰਾਜ ਕਿਰਪਾ ਕਰਨ ਵਡਭਾਗੀ ਹਨ, ਜਿਨ੍ਹਾਂ ਅੱਜ ਤੱਕ ਕਮਾਈ ਸਫਲ ਨਹੀਂ ਕੀਤੀ, ਸਾਰਿਆਂ ਨੂੰ ਬੇਨਤੀ ਹੈ ਜ਼ਰੂਰ ਗੁਰੂ ਘਰ ਮਾਇਆ ਦੇ ਕੇ ਆਪਣੀ ਕਮਾਈਆਂ ਸਫਲ ਕਰੋ। ਇਹ ਜੋ ਬਿਲਡਿੰਗਾਂ ਬਣ ਰਹੀਆਂ, ਇਹਨਾਂ ਸਾਰੇ ਮਿਲ ਕੇ ਚੜ੍ਹਦੀ ਕਲਾ ਸਮੂਲ ਕਰਨ ਵਾਸਤੇ ਹਰ ਮੁਮਕਿਨ ਕੋਸ਼ਿਸ਼ ਕਰੀਏ। ਸਤਸੰਗ ਦੀ ਆਪ ਸੰਗਤਾਂ ਨੂੰ ਬੇਨਤੀ ਹੈ ਕਿ ਗੁਰੂ ਨਾਨਕ ਖਾਲਸਾ ਸਕੂਲ ਜੋ ਹੈ ਗੁਰੂ ਘਰ ਦਾ, ਉਹ ਉਸ ਦੀ ਐਡਮਿਸ਼ਨ ਖੁੱਲ੍ਹੀ ਹੈ। ਸੋ ਸਾਰੀ ਸੰਗਤਾਂ ਨੂੰ ਬੇਨਤੀ ਹੈ ਕਿ ਤੁਸੀਂ ਜ਼ਰੂਰ ਕਿਰਪਾ ਕਰਕੇ ਸਤਸੰਗ ਜੀ ਆਪ ਮੇਹਰ ਕਰਕੇ ਸਤਸੰਗ ਜੀ ਆਪਣੇ ਬੱਚਿਆਂ ਨੂੰ ਆਨਲਾਈਨ ਦਾਖਲ ਕਰਵਾਓ ਖਾਲਸਾ ਸਕੂਲ ਵਿੱਚ, ਤਾਂ ਕਿ ਉਹ ਪੰਜਾਬੀ ਸਿੱਖ ਕੇ ਪਵਿੱਤਰ ਗੁਰਬਾਣੀ ਦੇ ਪਾਠ ਵੀ ਕਰ ਸਕਣ, ਅਤੇ ਆਉਣ ਵਾਲੇ ਸਮੇਂ 'ਚ ਗੁਰਸਿੱਖੀ ਦੀਆਂ ਸਾਰੀਆਂ ਜੋ ਅੱਜ ਸਿਧਾਂਤ ਨੇ ਉਹਨਾਂ 'ਤੇ ਚੱਲ ਕੇ ਗੁਰਸਿੱਖੀ ਨੂੰ ਕਾਇਮ ਰੱਖ ਸਕਣ। ਸੋ ਸਤਸੰਗ ਜੀ ਆਪ ਸੰਗਤਾਂ ਨੂੰ ਬੇਨਤੀ ਹੈ ਕਿ ਸਭ ਸੰਗਤਾਂ ਜ਼ਰੂਰ ਕਿਰਪਾ ਕਰੋ। ਸਤਸੰਗ ਜੀ 17 ਅਗਸਤ ਨੂੰ ਭਾਵ ਸੋਮਵਾਰ, 17 ਤਰੀਕ ਸੋਮਵਾਰ ਨੂੰ ਸੰਗਰਾਂਦ ਹੈ ਭਾਦੋਂ ਦੇ ਮਹੀਨੇ ਦੀ, ਸਤਸੰਗ ਜੀ ਆਪ ਖਿਆਲ ਰੱਖਣਾ। 17 ਤਰੀਕ ਨੂੰ ਹੈ ਸੋਮਵਾਰ, ਭਾਦੋਂ ਦੇ ਮਹੀਨੇ ਸੰਗਰਾਂਦ ਹੈ। ਸੋ ਆਪ ਸੰਗਤਾਂ ਨੇ ਜ਼ਰੂਰ ਹਾਜ਼ਰੀਆਂ ਭਰਨੀਆਂ ਅਤੇ ਨਵੇਂ ਮਹੀਨੇ ਜੀਆਂ ਕਹਿਣਾ, ਮਹੀਨੇ ਸੁਖ ਸ਼ਾਂਤ ਸਾਹਿਬ 'ਚ ਸਾਰੇ ਮਿਲ ਕੇ ਅਰਦਾਸ ਵੀ ਕਰਨੀ ਹੈ। ਸੋ ਸਤਸੰਗ ਜੀ ਆਪ ਸੰਗਤ ਨੂੰ ਬੇਨਤੀ ਹੈ ਕਿ ਹੁਣ ਭਾਈ ਸਾਹਿਬ ਤਿਆਰ ਨੇ, ਉਹ ਆਪ ਨੂੰ ਲੜੀਵਾਰ ਸਾਹਿਬ ਦਾ ਸਰਵਣ ਕਰਾਉਣਗੇ, ਅਚਾਰ ਸਰਵਣ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਰੂਪ ਸਾਧ ਸੰਗਤ ਜੀ, ਅੱਜ ਦੇ ਸ੍ਰੀ ਸਹਿਜ ਪਾਠ ਪਾਵਨ ਅੰਗ 923 ਤੋਂ ਪ੍ਰਾਰੰਭ ਹੋ ਰਹੇ ਹਨ। ਪਿਆਰ ਸਹਿਤ ਆਪ ਜੀਆਂ ਨੇ ਹਾਜ਼ਰੀਆਂ ਭਰਨੀਆਂ ਹਨ ਜੀ। 923 ਅੰਗ ਤੋਂ ਅੱਜ ਦੇ ਸ੍ਰੀ ਸਹਿਜ ਪਾਠ ਪ੍ਰਾਰੰਭ ਹੋ ਰਹੇ ਹਨ।

ਧਾਰ ਕਿਰਪਾ ਸਤਿਗੁਰ ਮਿਲਾਇਆ, ਧਨ ਧਨ ਕਹਿ ਸਭਾ ਸਜੀਓ। ਮੇਰੇ ਸਿੱਖ ਸੁਣੋ

ਮੂਲ ਨਾ ਪਾਇਆ ਮਿਤ ਪੈਜੈ ਮਿਤ ਬਿਗਸੈ ਜਿਸ ਮਿਤ ਕੀ ਪੈਜ ਭਾਵੇ ਤੁਸੀਂ ਵਿਚਾਰ ਦੇਖੋ ਪੁੱਤ ਭਾਈ ਹਰ ਸਤ

ਪਛੰਤ ਗ੍ਰੀਖ ਅਮਰੁਤ ਅਤ ਗਾਖੜੀ ਜੇਠ ਅਖਾੜੈ ਕਾਮ ਜਿਉ ਪ੍ਰੇਮ ਬਿਛੋਹ ਦੁਹਾਗਨੀ

ਪਾਈ। ਲਭ ਲੋਭ ਮੋਹਤਾਜ ਵਿਗੂਤੇ, ਇਬ ਤਬ ਫਿਰ ਪਛਤਾਈ। ਏਕ ਸਰੇਵੈ ਤਾਂ ਗਤ ਮਿਤ ਪਾਵੈ, ਆਵਣ ਜਾਣ ਰਹਾਈ।

ਮ੍ਰਿਤੈ ਇੱਕ ਭਾਈ ਅੰਤਰ ਸ਼ਬਦ ਸਾਚ ਲਿਵ ਲਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਗੁਰੂ ਰੂਪ ਸਾਧ ਸੰਗਤ ਜੀ, ਆਪ ਜੀ ਵਡਭਾਗੀ ਹੋ ਜੋ ਗੁਰੂ ਕਿਰਪਾ ਗੁਰੂ ਬਖਸ਼ਿਸ਼ ਦਾ ਸਦਕਾ ਹਰ ਰੋਜ਼ ਪਿਆਰ ਸਹਿਤ ਗੁਰੂ ਚਰਨਾਂ ਵਿੱਚ ਬੈਠ ਕੇ, ਘਰਾਂ ਵਿੱਚ ਬੈਠ ਕੇ ਅੰਮ੍ਰਿਤ ਬਾਣੀ ਦੇ ਸ੍ਰੀ ਸਹਿਜ ਪਾਠ ਨਾਲ ਜੁੜਦੇ ਹੋ। ਸਤਿਗੁਰੂ ਜੀ ਕਿਰਪਾ ਕਰਨ, ਸਮੂਹ ਸੰਗਤ ਦੀ ਹਾਜ਼ਰੀ ਦਰ ਤੇ ਪ੍ਰਵਾਨ ਕਰ ਲੈਣ, ਪੜ੍ਹੀ ਸੁਣੀ ਬਾਣੀ ਦਾ ਭਾਵ ਗੁਰਦੇਵ ਜੀ ਹਿਰਦਿਆਂ ਵਿੱਚ ਵਸਾਉਣ। ਅਗਾਧ ਬੋਧ ਬਾਣੀ ਪੜ੍ਹਦਿਆਂ ਬੇਅੰਤ ਬੇਅੰਤ ਭੁੱਲਾਂ ਹੋ ਗਈਆਂ ਹਨ। ਆਪ ਸੰਗਤ ਕਿਰਪਾਲੂ ਸਤਿਗੁਰੂ ਜੀ ਬਖਸ਼ਣ ਯੋਗ ਨੇ ਜੀ, ਭੁੱਲਾਂ ਨਾ ਚਿਤਾਰਨੀਆਂ। ਪਿਆਰ ਸਤਿਪਤੀ ਗਜਾਓ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਗੁਰੂ ਦਰਬਾਰ ਦੇ ਵਿੱਚ ਪਹੁੰਚ ਰਹੀਆਂ ਹਨ। ਪਹਿਲਾ ਸ਼ਬਦ ਆਪ ਜੀ ਨੇ ਸਰਵਣ ਕੀਤਾ, ਆਓ ਜੀ ਤੂੰ ਆਓ ਹਮਾਰੇ ਹਰ ਜਸ ਸਰਵਣ ਸੁਣਾਉਣਾ, ਤੁਧ ਆਵਤ ਮੇਰਾ ਮਨ ਤਨ ਹਰਿਆ ਹਰ ਜਸ ਤੁਮ ਸੰਗਾਉਣਾ। ਫੇਰ ਗੁਰਪੂਰਾ ਨਮਸਕਾਰੀ ਪ੍ਰਭ ਸਭੀ ਕਾਜ ਸਵਾ, ਐਸੀ ਭਾਵਨਾ ਐਸੀ ਸਰਧਾ ਲੈ ਕੇ ਪਹੁੰਚ ਰਹੀਆਂ ਹਨ ਸੰਗਤਾਂ। ਸਤਿਗੁਰ ਆਇਓ ਸਰਣ ਤੁਹਾਰੀ, ਮਿਲੈ ਸੋਖ ਨਾਮ ਹਰ ਸੋਭਾ, ਚਿੰਤਾ ਲਾਹੇ ਹਮਾਰ। ਗਾਵੀਐ ਸੁਣੀਐ ਮਨ ਰੱਖੀਐ ਭਾਉ, ਦੁੱਖ ਪਰ ਹਰ ਸੁਖ ਕਰ ਲੈ ਜਾਏ। ਸਾਡਾ ਆਉਣ ਦਾ ਸਮਾਂ ਸਫਲ ਹੋ ਜਾਏ ਜੇ ਸਤਿਗੁਰਾਂ ਦੇ ਚਰਨਾਂ ਨਾਲ ਜੁੜ ਕੇ ਇਹ ਸਰਧਾ ਦੀ ਭਾਵਨਾ ਦੇ ਨਾਲ ਕਿ ਮਾਲਕਾ ਤੇਰੀ ਸਰਨ ਦੇ ਵਿੱਚ ਆਏ ਹਾਂ, ਕਿਰਪਾ ਕਰੀ ਮਿਹਰ ਭਰਿਆ ਹੱਥ ਰੱਖੀ, ਆਉਣ ਵਾਲੇ ਸਮੇਂ ਦੇ ਵਿੱਚ ਸੰਗਤਾਂ ਦੇ ਸਾਰੇ ਕਾਰਜ ਆਪ ਜੀ ਨੇ ਸਵਾਰਨੇ ਹਨ। ਸੋ ਆਓ ਗੁਰਪੂਰਾ ਨਮਸਕਾਰੀ ਪ੍ਰਭ ਸਭੇ ਕਾਜ ਸਵਾਰੀ।

ਨਮਸਕਾਰ ਜੋ ਸਾਧ ਸੰਗਤ ਜੀਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੰਤ ਸਤਿਕਾਰ ਜੋ ਗਿਆਨੀ ਹਰਭਜਨ ਸਿੰਘ ਜੀ ਲਹਿਰੀ ਤੇ ਉਹਨਾਂ ਦਾ ਕੀਰਤਨ ਜਥਾ, ਜਿਨ੍ਹਾਂ ਨੇ ਆਪ ਜੀ ਨੂੰ ਰਾਹੀ ਬਣਦੇ ਰਾਗਾਂ ਅਨੁਸਾਰ ਰਸਪ ਨੇ ਕੀਰਤਨ ਸਰਨ ਪਾਏ ਨੇ, ਉਹਨਾਂ ਦਾ ਹਾਰਦਿਕ ਧੰਨਵਾਦ। ਹੁਣ ਅਸੀਂ ਤਕਰੀਬਨ 10 ਮਿੰਟ ਲੇਟ ਹਾਂ ਅਤੇ ਕਿਵਾਂ ਚਾਹੁੰਦੇ ਹਾਂ, ਅਤੇ ਵਿੱਚ ਮੇਰੇ ਪਾਸ 2 ਬੁਲਾਰੇ ਨੇ, ਉਸ ਤੋਂ ਬਾਅਦ ਭਾਈ ਸਾਹਿਬ ਓਮਕਾਰ ਸਿੰਘ ਜੀ ਉਹਨੇ ਵਾਲੇ ਕੀਰਤਨ ਰਾਗ ਦਰਬਾਰ ਦਾ

आशीष बख्शिश करो, फतेह बुलाओ।

విశ్వాస సేవకులు. కోయి బి దుఃఖ్ పొందా నహీ, జిస్ సేవక దే సిర్ తే సతగురు దా హాథ హుందా హై. సతగురు జీ బాణీ చ ఫరమాన్ కర్దే నే, సబ్ సే ఊపర్ నజర్ ప్రభ తేరీ, కిసే థోరీ కిసే హై కనీరీ. నిగాహ సతగురు ది సబ్ దే ఊపర్ హై, కృపా వర్ష రహీ హై, పర్ కిసే తే థోడీ హై, పర్ కిసే తే బహుత్ హై. జీదే తే బహుత్ హై, జీదే తే సతగురు ది ప్రసన్నతా హై. సతగురు జీ తుట్ కే ఉస్ నూ సత్సంగత్ ది దాత్ దిందే నే, నామ్ ది దాత్ దిందే నే, అపనా బనా లెందే నే. ఉస్ సేవక్ దే సతగురు జీ సారే కార్జ రాస్ కర్దే నే. ఏహీ నహీ, ఈ లోక్ సుఖియే పరలోక్ సుహేలే, నానక్ హర్ ప్రభ ఆపే మేలే. ఉస్ అపనే సేవక్ దే ఈ లోక్ తే పరలోక్ దోనో హీ సహేలే కర్ దిందే నే. కీదే? జీదే తే సతగురు ది నజర్ కనేరీ హై. జో సేవక్ సతగురు ను సమర్పిత హో జాందా హై, జో సతగురు దే వచనా తే సేవక్ చలదా హై, గురు ఉస్ దే ఉపర్ కృపా కర్దా హై. గురు ప్యారే, మే ఇక గల్ జరూర్ కహి రిహా, హర్ ఇక్ ఇన్సాన్ ది కోయి నా కోయి పటకనా హై. కోయి కితే పటక రిహా హై, కోయి కితే పటక రిహా హై. ਕੋਈ ਕਿਸੇ ਨੂੰ ਰੱਬ ਮੰਨੀ ਬੈਠਾ ਹੈ, ਕੋਈ ਕਿਸੇ ਨੂੰ ਰੱਬ ਮੰਨੀ ਬੈਠਾ ਹੈ. ਜਿੰਨਾ ਚਿਰ ਇਨਸਾਨ ਇਹ ਓਟ ਆਸਰੇ ਬਾਹਰਲੇ ਤੱਕਦਾ ਹੈ, ਉਹਨਾਂ ਚਿਰ ਇਹ ਇਨਸਾਨ ਇਹ ਜੀਵ ਧੱਕੇ ਖਾਂਦਾ ਹੈ. ਕਿੱਦਾਂ ਧੱਕੇ ਖਾਂਦਾ ਹੈ? ਫਿਰ ਇੱਕ ਜੋਨ ਵਿੱਚ ਨਹੀਂ ਜਾਂਦਾ, ਅਨੰਤ ਜੋਨਾਂ ਭੋਗਦਾ ਹੈ. ਪਾਤਸ਼ਾਹ ਜੀ ਬਾਣੀ ਵਿੱਚ ਸਾਨੂੰ ਫਰਮਾਨ ਕਰਦੇ ਨੇ ਕਿ ਦੇਖੋ, ਇਹ ਮਾਨਸ ਜਨਮ ਦੁਲੰਭ ਹੈ, ਹੋਏ ਨਾ ਬਾਰੇ ਬਾਰ. ਇਹ ਮਾਨਸ ਜਨਮ ਦਿੱਤਾ ਹੈ, ਸਮਝ ਦਿੱਤੀ ਹੈ, ਗਿਆਨ ਇੰਦਰੀਆਂ ਦਿੱਤੀਆਂ ਨੇ, ਨੇਤਰ ਦਿੱਤੇ ਨੇ, ਕੰਨ ਦਿੱਤੇ ਨੇ. ਪਰ ਗੁਰੂ ਪਿਆਰਿਓ, ਮੈਂ ਆਪ ਜੀ ਨੂੰ ਇੱਕ ਗੱਲ ਹੋਰ ਵੀ ਨਾਲ ਦੱਸ ਦਿਆਂ. ਤੁਸੀਂ ਕਦੀ ਵਿਚਾਰ ਕਰਨਾ, ਇਕੱਲੇ ਬੈਠ ਕੇ, ਦੇਵਤੇ ਨੇ ਹਾਲੇ ਮੁਕਤ ਨਹੀਂ ਹੋਏ. ਉਹਨਾਂ ਦੇ ਕੋਲ ਇੱਕ ਵਿਕਸਿਤ ਮਨ ਹੈ, ਬਹੁਤ ਵਿਕਸਿਤ ਮਨ ਹੈ, ਸਭ ਤੋਂ ਵੀ ਕਿਤੇ ਜ਼ਿਆਦਾ ਦੀਵਾ ਬਲਿਆ ਹੋਇਆ ਹੈ. ਪਰ ਲੇਕਿਨ ਮੁਕਤ ਹੋਣ ਵਾਸਤੇ ਇਸ ਦੇਹੀ ਕੋ ਸਿਮਰੈ ਦੇਵ, ਸੋ ਦੇਹੀ ਭਜ ਹਰ ਕੀ ਸੇਵ. ਉਹ ਦੇਵਤੇ ਵੀ ਇਸ ਦੇਹੀ ਨੂੰ ਸਿਮਰਦੇ ਨੇ, ਉਸ ਨੂੰ ਕਹਿੰਦੇ ਨੇ, ਹੇ ਅਕਾਲ ਪੁਰਖ, ਸਾਡੇ ਤੇ ਕਿਰਪਾ ਕਰ, ਸਾਨੂੰ ਵੀ ਮਾਨਸ ਜਨਮ ਬਖਸ਼, ਤਾਂ ਕਿ ਅਸੀਂ ਰਹਿੰਦਾ ਪੈਂਡਾ ਜਿਹੜਾ ਹੈ ਉਹ ਭਗਤੀ ਕਰਕੇ ਤੇਰੀ ਅਸੀਂ ਤੈਅ ਕਰ ਸਕੀਏ, ਤੇਰੇ ਵਿੱਚ ਲੀਨ ਹੋ ਸਕੀਏ. ਹੁਣ ਦੇਵਤਿਆਂ ਕੋਲ ਵਿਕਸਿਤ ਮਨ ਹੈ, ਪਰ ਮੁਕਤ ਹੋਣ ਵਾਸਤੇ ਤਨ ਨਹੀਂ ਹੈ. ਉਹਨਾਂ ਨੂੰ ਵੀ ਇੱਕ ਵਾਰ ਫਿਰ ਮਾਤਾ ਦੇ

ਇੱਕ ਪਸ਼ੂ ਹੈ, ਉਸ ਪਸ਼ੂ ਦੇ ਕੋਲ ਵਿਕਸਿਤ ਤਨ ਹੈ, ਬੜਾ ਵਿਸ਼ਾਲ ਤਨ ਹੈ ਹਾਥੀ ਦੇ ਕੋਲ, ਬੜਾ ਤਾਕਤਵਰ ਸਰੀਰ ਹੈ ਸ਼ੇਰ ਦੇ ਕੋਲ, ਪਰ ਵਿਕਸਿਤ ਮਨ ਨਹੀਂ ਹੈ ਉਸਦੇ ਕੋਲ। ਇਹ ਮਨ ਤਨ ਸਤਿਗੁਰੂ ਜੀ ਨੇ ਇੱਕ ਸਿਰਫ ਇਨਸਾਨ ਨੂੰ ਬਖਸ਼ਿਆ ਹੈ। ਜਿੱਥੇ ਇਸ ਨੂੰ ਮਨ ਦੀ ਦਾਤ ਦਿੱਤੀ ਹੈ, ਤਨ ਦੀ ਦਾਤ ਦਿੱਤੀ ਹੈ, ਇੱਥੇ ਇਸ ਨੂੰ ਸਾਰੀ ਸਮਝ ਵੀ ਦਿੱਤੀ ਹੈ। ਤਾਂ ਹੀ ਸਤਿਗੁਰੂ ਜੀ ਕਹਿੰਦੇ ਨੇ ਕਿ ਇਹ ਜੀਵ ਨਹੀਂ ਤਾਂ ਤੂੰ ਇਸ ਪੌੜੀ ਤੇ ਜੋ ਨਰ ਛੁੱਟ ਗਏ ਸੇ ਆਏ ਜਾਏ ਦੁੱਖ ਪਾਏਗਾ। ਜਦੋਂ ਇਹ ਪੌੜੀ ਤੇਰੇ ਹੱਥੋਂ ਛੁੱਟ ਗਈ ਨਾ, ਤੇ ਫਿਰ ਤੇਰਾ ਆਉਣ ਜਾਣ ਦਾ ਗੇਟ ਬਣ ਜਾਵੇਗਾ, ਫਿਰ ਕੀ ਹੋਵੇਗਾ। ਕੇਤੇ ਰੁੱਖ ਵਿਰਖ ਹਮ ਚੀਨੇ, ਕੇਤੇ ਪਸ਼ੂ ਉਪਾਏ, ਕੇਤੇ ਨਾਗ ਕੁਲੀ ਮਹਿ ਆਏ, ਕੇਤੇ ਪੰਖ ਉਡਾਏ। ਕਈ ਜੂਨਾਂ ਤੂੰ ਦਰਖਤਾਂ ਦੀਆਂ, ਜਾਨਵਰਾਂ ਦੀਆਂ, ਉੱਡਣ ਵਾਲੇ ਪੰਛੀਆਂ ਦੀਆਂ, ਪਸ਼ੂਆਂ ਦੀਆਂ, ਸੱਪਾਂ ਦੀਆਂ ਭੋਗ ਕੇ ਆਇਆ ਹੈ। ਕਈ ਜੂਨਾਂ ਤੂੰ ਪੱਥਰਾਂ ਦੀਆਂ ਵੀ ਭੋਗ ਕੇ ਆਇਆ ਹੈ। ਕੇਤੇ ਰੁੱਖ ਬਿਰਖ ਹਮ ਚੀਨੇ, ਕੇਤੇ ਪਸ਼ੂ ਉਪਾਏ, ਕੇਤੇ ਨਾਗ ਕੁਲੀ ਮਹਿ ਆਏ, ਕੇਤੇ ਪੰਖ ਉਡਾਏ। ਇਸ ਕਰਕੇ ਇੰਨੀਆਂ ਜੂਨਾਂ ਭੋਗਣ ਤੋਂ ਬਾਅਦ ਵੀ, 84 ਲੱਖ ਜੋਨਾ ਭੋਗਣ ਤੋਂ ਬਾਅਦ ਤੈਨੂੰ ਇਹ ਭਈ ਪ੍ਰਾਪਤ ਮਾਨੁਖ ਦਿਹੋਰੀਆ ਗੋਬਿੰਦ ਮਿਲਣ ਕੀ, ਇਹੋ ਤੇਰੇ ਭਰੀਆ। ਜਿਹੜੀ ਤੂੰ ਆਵਾਗਾਉਣ ਦੀ ਭਟਕਣ ਹੈ ਸਰੀਰ ਵਿੱਚ ਰਹਿ ਕੇ ਕਰ ਰਿਹਾ ਨੇ, ਕਦੀ ਕਿਸੇ ਦੇ ਦਰ ਤੇ, ਕਦੀ ਕਿਸੇ ਦੇ ਦਰ ਤੇ, ਤੂੰ ਉਸ ਪਰਮੇਸ਼ਰ ਦਾ ਹੋ ਜਾ। ਜੇ ਤੂੰ ਮੇਰਾ ਹੋਏ ਰਹੇ ਸਭ ਜਗ ਤੇਰਾ ਹੋਏ। ਜਦੋਂ ਤੂੰ ਪਰਮੇਸ਼ਰ ਦਾ ਬਣ ਜਾਏਗਾ, ਸਾਰਾ ਸੰਸਾਰ ਤੇਰਾ ਬਣ ਜਾਵੇਗਾ। ਗੁਰੂ ਪਿਆਰੀ ਸਾਧ ਸੰਗਤ, ਸਤਿਗੁਰੂ ਕਿਰਪਾ ਕਰਨ, ਸਾਨੂੰ ਨਾਮ ਦੀ ਦਾਤ ਦੇਣ, ਸਾਨੂੰ ਆਪਣੇ ਨਾਮ ਦੇ ਨਾਲ ਨਿਵਾਜਣ। ਕਿਰਪਾ ਕਰਨ ਇਸ ਜਨਮ ਤੋਂ ਬਾਅਦ ਵਿੱਚ ਫਿਰ ਕੋਈ ਆਉਣ ਜਾਣ ਦਾ ਗੇੜ ਨਾ ਬਣੇ, ਫਿਰ 84 ਲੱਖ ਜੋਨਾ ਨਾ ਭੋਗਣੀਆਂ ਪੈਣ। ਗੁਰੂ ਪਿਆਰੀ ਸਾਧ ਸੰਗਤ, ਇਹੀ ਅਰਦਾਸ ਗੁਰੂ ਦੇ ਚਰਨਾਂ ਵਿੱਚ ਕਰੀਏ। ਸਤਿਗੁਰੂ ਦੇ ਚਰਨਾਂ 'ਚ ਬੇਨਤੀ ਕਰਕੇ, ਹੇ ਪਰਮੇਸ਼ਰ, ਅਬ ਕੀ ਵਾਰ ਬਖਸ਼ ਬੰਦੇ ਕੋ ਬਹੁਰ ਨਾ ਪਵਜਲ ਫੇਰਾ। ਸੋ ਇਤਨੀ ਸੇਵਾ ਪ੍ਰਵਾਨ ਕਰਨੀ, ਕੀਰਤਨ ਕਰਦਿਆਂ ਤੋਂ, ਵਿਚਾਰ ਕਰਦਿਆਂ ਤੋਂ ਕਈ ਪ੍ਰਕਾਰ ਦੀਆਂ ਗਲਤੀਆਂ, ਤਰੁੱਟੀਆਂ, ਭੁੱਲਾਂ ਹੋ ਜਾਂਦੀਆਂ ਨੇ। ਸੋ ਆਪਣੇ ਅਣਜਾਣ ਬੱਚੇ ਸਮਝ ਕੇ ਮਾਫ਼ ਕਰਨਾ ਸਤਿਸੰਗ ਤੇ ਬਖਸ਼ਣਯੋਗ ਹੈ, ਸਤਿਗੁਰੂ ਪਾਤਸ਼ਾਹ ਬਖਸ਼ਣਯੋਗ ਨੇ। ਸੋ ਆਓ ਹੁਣ ਸਾਡੇ ਪੰਥ ਦੇ ਮਹਾਨ ਕਥਾਵਾਚਕ ਸਤਿਕਾਰਯੋਗ ਭਾਈ ਸਾਹਿਬ ਭਾਈ ਕਥਾ ਨਾਲ ਨਿਹਾਲ ਕਰਨਗੇ। ਭਾਈ ਸਾਹਿਬ ਜੀ ਹੁਣਾਂ ਕੋਲੋਂ ਕਥਾ ਸਰਵਨ ਕਰੀਏ ਜੀ। ਬੁਲਾਓ ਫਤਿਹ, ਵਾਹਿਗੁਰੂ ਜੀ ਕਾ ਖਾਲਸਾ,

0: نانک سا سالائی جو سب سے دے آدھان
1: چی جا پرے
2: جگدیش پتا
3: نہیں پتا.

संभव नहीं है।

0: ਲੈਪਟਾਪ ਲੈ ਕੇ ਲੱਗ ਦੇ
1: ਇੱਥੇ ਕਰ ਰਿਹਾ ਬਸ ਹੋ ਗਿਆ ਆਪਣਾ ਕੰਮ।

डायरेक्ट नहीं चलना है, क्योंकि अंदर ताला नहीं।

0: میں دیکھ کے تارا لگی سی کچھ نہیں چھڑیا
1: کچھ نہیں چھڑنا

0: Hello?
1: Can I?
0: Yeah, what's up?

0: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
1: ਜੀ ਕੀ ਫਤਿਹ ਬਹੁਤ ਬਹੁਤ ਧੰਨਵਾਦ ਬੱਚਾ ਹਰਜਸ ਹੁਣ ਅਗਲੇ ਸ਼ਬਦ ਦੀ ਹਾਜ਼ਰੀ ਹਰਨੂਰ ਸਿੰਘ ਸਿਦਕ ਦੇ ਵੱਡੇ ਬ੍ਰਦਰ ਕਰਨਗੇ ਪਹਿਲੇ ਆਪਣੇ ਸ਼ਬਦ ਬਾਰੇ ਥੋੜ੍ਹੀ ਜਾਣਕਾਰੀ ਦੇਣਗੇ ਫਿਰ ਸ਼ਬਦ ਗਾਇਨ ਕਰਨਗੇ ਆਓ ਜੀ ਸ਼ਬਦ ਸਰਵਣ ਕਰੀਏ ਵਾਹਿਗੁਰੂ ਜੀ ਕਾ ਖਾਲਸਾ
0: ਵਾਹਿਗੁਰੂ ਜੀ ਕੀ ਫਤਿਹ
2: Today I'm going to be playing Shabad Sarani Ayo Nath Nidan Singh and Raag Ke Dara. The Shabad highlights that the ultimate goal of life isn't something material, but more so is the gift of Naam. And I hope that this pivotal day for both Siddhak, Sevak and Guranch allows them to continue that journey for Naam.

0: ਵਾਹਿਗੁਰੂ ਜੀ ਕੀ ਫਤਿਹ।
1: ਬਹੁਤ ਬਹੁਤ ਧੰਨਵਾਦ ਅਨੂਰ ਸਿੰਘ ਜੀ। ਸਤਸੰਗ, ਜਿਸ ਤਰ੍ਹਾਂ ਤੁਸੀਂ ਦੱਸ ਸਕਦੇ ਹੋ ਕਿ ਬੱਚਿਆਂ ਦੀ ਗੁਰਮੁਖ ਸੰਗੀਤ 'ਚ ਸਾਰਿਆਂ ਦੀ ਬੜੀ ਰੁਚੀ ਹੈ। ਜਿਸ ਰਾਗ ਦੇ ਵਿੱਚ ਸ਼ਬਦ ਅੰਕਿਤ ਹੋਵੇ, ਕੋਸ਼ਿਸ਼ ਹੁੰਦੀ ਹੈ ਉਹੀ ਉਹ ਉਸੇ ਰਾਗ 'ਚ ਪੜ੍ਹਨ, ਉਸ ਤਰ੍ਹਾਂ ਹੀ ਸਿੱਖਦੇ ਹਨ। ਸੋ ਅਗਲੇ ਬੱਚਿਆਂ ਜਿਨ੍ਹਾਂ ਨੇ ਹੁਣ ਕੀਰਤਨ ਕਰਨਾ ਹੈ, ਬੱਚੀ ਨਿਮਾਨੀ ਕੌਰ ਜੋ ਗੁਰੂ ਅੰਸ਼ ਦੀ ਛੋਟੀ ਭੈਣ ਹੈ, ਅਤੇ ਜੀਵਨਾ ਕੌਰ ਜੋ ਸੇਵਕ ਦੀ ਛੋਟੀ ਭੈਣ ਹੈ, ਅਤੇ ਨਾਲ ਸੰਗਤ ਕਰ ਰਹੇ ਹਨ ਗੁਰੂ ਅੰਸ਼ ਸਿੰਘ। ਇਹਨਾਂ ਨੇ ਜੋ ਸ਼ਬਦ ਗਾਇਨ ਕਰਨਾ ਹੈ, ਪ੍ਰਭ ਜੀ ਤੂੰ ਮੇਰੋ ਪ੍ਰਾਨ ਅਧਾਰੋ। ਨਮਸਕਾਰ ਡੰਡੋਤ ਵੰਦਨਾ ਅਨੇਕ ਵਾਰ ਜਾਉਂ ਬਾਰੇ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਸੰਗਤ ਦੇ ਸਾਹਮਣੇ ਦੇਖਿਆ ਹੈ ਕਿ ਛੋਟੇ ਛੋਟੇ ਬੱਚਿਆਂ ਨੂੰ ਬੜੀ ਰੁਚੀ ਰਾਤ ਵਿੱਚ ਗੁਰਮਤਿ ਸੰਗੀਤ ਕੀਰਤਨ 'ਚ ਲੱਗੀ ਹੋਈ ਹੈ। ਮਾਂ ਪਿਓ ਵਧਾਈ ਦੇ ਪਾਤਰ ਹਨ ਅਤੇ ਬੱਚੇ ਵਧਾਈ ਦੇ ਪਾਤਰ ਹਨ। ਸੋ ਬਹੁਤ ਬਹੁਤ ਧੰਨਵਾਦ ਬੱਚਿਆਂ ਦਾ। ਹੁਣ ਮੈਂ ਬੇਨਤੀ ਕਰਾਂਗਾ ਬੀਬੀ ਨਤਾਸ਼ਾ ਕੌਰ, ਭਾਈ ਭਜਨੀਤ ਸਿੰਘ ਜੀ ਅਤੇ ਉਹਨਾਂ ਦੇ ਬੱਚੇ ਅਜੀਤ ਸਿੰਘ, ਵਿਵੇਕ ਸਿੰਘ, ਕਿਰਪਾ ਕੌਰ ਜੋ ਐਲਏ ਤੋਂ ਸਾਡੇ ਕੋਲ ਪਹੁੰਚੇ ਹਨ, ਅਤੇ ਸੇਵਕ ਦੇ ਮਾਮਾ ਜੀ, ਮਾਮੂ ਜੀ, ਉਹਨਾਂ ਨੇ ਇੱਕ ਸ਼ਬਦ ਦੀ ਹਾਜ਼ਰੀ ਨਾਲ ਸਾਂਝ ਪਾਣੀ ਹੈ। ਇਹ ਪਰਿਵਾਰ ਸਾਰਾ ਸਾਧ ਸੰਗਤ ਬਹੁਤ ਹੀ ਬੱਚਿਆਂ ਦੀ ਗੁਰਮਤੀ ਸੇਵਾ ਵਿੱਚ ਲੱਗਾ ਹੋਇਆ ਹੈ। ਤੁਸੀਂ ਖਾਲਸਾ ਕੇਅਰ ਫਾਊਂਡੇਸ਼ਨ ਐਲਏ ਦਾ ਨਾਮ ਸੁਣਿਆ ਹੋਣਾ, ਉਹਦੇ ਅਧੀਨ ਇਹ ਬੜੇ ਹੀ ਬੱਚਿਆਂ ਦੇ ਓਰੀਐਂਟੇਡ ਪ੍ਰੋਗਰਾਮਸ, ਗੁਰਮਤਿ ਪ੍ਰੋਗਰਾਮਸ ਕਰਦੇ ਹਨ, ਗੁਰਮਤਿ ਕੈਂਪ ਅਤੇ ਹੋਰ ਵੀ ਇਹਨਾਂ ਨੇ ਨਿਤਨੇਮ ਦੀ ਬਾਣੀਆਂ ਦੀ ਰਿਕਾਰਡਿੰਗਸ ਕੀਤੀ ਹੈ ਜੋ ਬੱਚੇ ਬੜੇ ਹੀ ਰੁਚੀ ਦੇ ਨਾਲ ਸੁਣਦੇ ਹਨ। ਮਾਂ ਪਿਓ ਉਹਨਾਂ ਨੂੰ ਸੁਣਾਉਂਦੇ ਹਨ, ਇਸ ਤਰ੍ਹਾਂ ਗੁਰਬਾਣੀ ਨਾਲ ਜੁੜ ਰਹੇ ਹਨ। ਸੋ ਬਹੁਤ ਬਹੁਤ ਧੰਨਵਾਦ, ਦੂਰੋਂ ਪਹੁੰਚੇ ਹਨ ਸਾਡੇ ਕੋਲ। ਸੋ ਬੇਨਤੀ ਕਰਾਂਗਾ ਕਿ ਸ਼ੁਰੂ ਕਰਨਗੇ ਉਹਨਾਂ ਦਾ ਸਮਾਂ ਹੈ 6 ਮਿੰਟ ਦਾ। ਸੋ ਇੱਕ ਹਾਜ਼ਰੀ, ਇੱਕ ਸਭਾ ਦੀ ਹਾਜ਼ਰੀ ਭਰਨ ਦਾ ਸਮਾਂ ਹੈ। ਬਹੁਤ ਬਹੁਤ ਧੰਨਵਾਦ, ਥੈਂਕ ਯੂ ਜੀ। ਸ਼ੁਰੂ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕੀ ਫਤਿਹ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਸਤ ਸੰਗਤ। ਹੁਣੇ ਹੀ ਪਹਿਲੇ ਤੋਂ ਬਾਈ ਰੋਡ ਪਹੁੰਚੇ ਹਨ, ਅਤੇ ਜਿਸ ਤਰ੍ਹਾਂ ਅੰਦਰ ਆਏ ਦਿਨਾਂ ਦਾ ਟਾਈਮ ਉੱਪਰ ਹੋ ਗਿਆ। ਮੈਂ ਕਿਹਾ ਵੀ ਥੋੜ੍ਹਾ ਆਰਾਮ ਕਰ ਲਓ, ਕੋਈ ਚਾਹ ਪਾਣੀ ਛੱਕ ਲਓ, ਪਰ ਨੋ ਦੇ ਆਲਰੇਡੀ। ਸੋ ਬਹੁਤ ਬਹੁਤ ਉਹਨਾਂ ਦਾ ਧੰਨਵਾਦ। ਹੁਣ ਅਗਲਾ ਸ਼ਬਦ ਕਰਤਾਰ ਸਿੰਘ ਸੇਵਕ ਦੇ ਮਾਮਾ ਜੀ ਨੇ ਸ਼ਬਦ ਦੀ ਹਾਜ਼ਰੀ ਪੜ੍ਹਨੀ ਹੈ। ਸਤ ਸੰਗਤ, ਮੈਂ ਆਪ ਜੀ ਨੂੰ ਇੱਕ ਗੁਰਮੁਖ ਪਿਆਰੇ ਜਿਹੜੇ ਕਿ ਜਿਨ੍ਹਾਂ ਦਾ ਇਸ ਕਮਿਊਨਿਟੀ ਦੇ ਉੱਤੇ ਬੜਾ ਹੀ ਗਿਫਟ ਹੈ, ਇਹਨਾਂ ਦਿੱਤਾ ਹੋਇਆ ਕੀਰਤਨ ਰਾਹੀਂ ਭਾਈ ਸਾਹਿਬ ਭਾਈ ਮਨਮੋਹਨ ਸਿੰਘ ਸਾਡੇ ਬੜੀ ਸਤਿਕਾਰਯੋਗ, ਜੋ ਕਿ ਇੱਥੇ ਤਾਬਿਆ ਸੇਵਾ 'ਚ ਬੈਠੇ ਹਨ, ਉਹਨਾਂ ਪਾਸੋਂ ਹੀ ਸੇਵਕ ਨੇ ਬੰਦਨਾ ਮਨਜੀਤ ਨੇ ਅਤੇ ਰੂਪ ਨੇ ਕੀਰਤਨ ਸਿੱਖਿਆ। ਸੋ ਅਸੀਂ ਬੜੇ ਧੰਨਵਾਦੀ ਹਾਂ ਇਹਨਾਂ ਦੇ ਕਿ ਅੱਜ ਹਾਜ਼ਰੀ ਭਰ ਰਹੇ ਹਨ। ਸੋ ਮੈਂ ਬੇਨਤੀ ਕਰਾਂਗਾ ਕਿ ਸ਼ੁਰੂ ਕਰਨਗੇ ਇਹਨਾਂ ਦੇ ਨਾਲ ਰੂਪ ਸੇਵਕ ਦੀ ਮਾਸੀ ਜੀ ਬੈਠੇ ਹਨ। ਸੋ ਆਓ ਸਰਵਣ ਕਰੀਏ ਸ਼ਬਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਕਰਤਾਰ ਸਿੰਘ ਅਤੇ ਉਹਨਾਂ ਦੇ ਸਾਥੀਆਂ ਦਾ। ਸਤ ਸੰਗਤ, ਹੁਣ ਅਗਲੇ ਕੁਝ ਸਮੇਂ ਲਈ ਸਾਡੇ ਕੋਲ ਬੀਬੀ ਜਸਬੀਰ ਕੌਰ ਜੀ, ਜੋ ਕਿ ਗੁਰੂ ਅੰਸ਼ ਦੇ ਨਾਨੀ ਜੀ ਹਨ, ਉਹਨਾਂ ਨੇ ਗੁਰਮਤਿ ਵਿਚਾਰਾਂ ਨਾਲ ਆਪ ਜੀ ਨਾਲ ਸਾਂਝ ਪਾਣੀ ਹੈ। ਉਹਨਾਂ ਨੇ ਜੋ ਸ਼ਬਦ ਚੁਣਿਆ ਹੈ, ਪੂਤਾ ਮਾਤਾ ਕੀ ਆਸੀਸ, ਉਹਨੂੰ ਆਧਾਰ ਬਣਾ ਕੇ ਜੋ ਆਪਣੇ ਵਿਚਾਰ ਆਪ ਸਾਹਮਣੇ ਰੱਖਣਗੇ। ਇੱਕ ਦੋ ਮਿੰਟਾਂ ਦੇ ਵਿੱਚ, ਲੈਸ ਦੈਨ ਐਕਚੁਅਲੀ ਮਿੰਟ ਦੇ ਵਿੱਚ, ਭੈਣ ਜੀ ਬਾਰੇ ਥੋੜ੍ਹਾ ਜਿਹਾ ਦੱਸਦੇ ਹਾਂ ਕਿ ਸਮਾਂ ਨਹੀਂ ਅਲਾਓ ਕਰਦਾ ਕਿ ਜ਼ਿਆਦਾ ਵਿਸਤਾਰ 'ਚ ਜਾਵਾਂ, ਪਰ ਇਹਨਾਂ ਦੀ ਕਾਫੀ ਯੋਗਦਾਨ ਹੈਗਾ ਸਿੱਖ ਪੰਥ ਦੇ ਉੱਤੇ। ਇਹ ਬੜੇ ਲੰਬੇ ਸਮੇਂ ਤੋਂ ਸ਼ਬਦ ਦੀ ਖੋਜ ਵਿੱਚ ਲੱਗੇ ਹੋਏ ਹਨ। ਆਪਣੇ ਯੂਟਿਊਬ ਚੈਨਲ ਰਾਹੀਂ ਵੱਡੀ ਸੰਗਤ ਦੇ ਨਾਲ ਜੁੜੇ ਹੋਏ ਹਨ। ਕਈ ਗੁਰਮਤਿ ਸਿਧਾਂਤਾਂ ਉੱਤੇ ਇਹਨਾਂ ਨੇ ਵਿਚਾਰ, ਉੱਥੇ ਰਿਕਾਰਡਿੰਗਸ ਇਹਨਾਂ ਦੀਆਂ ਹੈਗੀਆਂ, ਔਰ ਜੋ ਗੁਰਮਤਿ ਸ਼੍ਰੀ ਦਰਬਾਰ ਸਾਹਿਬ ਤੋਂ ਜੋ ਰੋਜ਼ਾਨਾ ਹੁਕਮਨਾਮਾ ਉੱਥੋਂ ਆਉਂਦਾ ਹੈ, ਉਹਦੀ ਵਿਚਾਰ ਵੀ ਕਰਦੇ ਹਨ। ਸੋ ਬੜੇ ਵੱਡੇ ਭਾਗ ਹਨ ਸਾਡੇ ਕਿ ਸਾਡੇ 'ਚ ਸ਼ਾਮਿਲ ਹਨ, ਅਤੇ ਮੈਂ ਉਹਨਾਂ ਨੂੰ ਬੇਨਤੀ ਕਰਾਂਗਾ ਕਿ ਉਹ ਆਪਣੇ ਵਿਚਾਰ, ਗੁਰਮਤਿ ਵਿਚਾਰ ਸੰਗਤ ਨਾਲ ਸਾਂਝੇ ਕਰਨਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸਿੰਘ ਨਾਲ ਉਹਨਾਂ ਦੀ ਮਦਰ ਪਿੱਛੇ ਬੈਠੇ ਹਨ, ਅਸ਼ਮੀਤ ਕੌਰ, ਯੂ ਆਲ ਨੋ ਦੈਮ, ਕਮਲ ਕੌਰ ਸਿਦਕਸ ਮਾਮ ਔਨ ਦਾ ਫਰੰਟ, ਐਂਡ ਬੰਨਾ ਸੇਵਕਸ ਮਾਮ ਔਨ ਦਾ ਫਰੰਟ, ਅਤੇ ਪਿੱਛੇ ਸੁਮੀਤ ਸਿੰਘ ਸੇਵਕਸ ਡੈਡ, ਐਂਡ ਮਨਜੀਤ ਸਿੰਘ

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ
0: ਸਤਿ ਸ੍ਰੀ ਅਕਾਲ। ਬਹੁਤ ਬਹੁਤ ਧੰਨਵਾਦ ਪੇਰੈਂਟਸ ਦਾ। ਨਿਮਕ ਨਾ ਬਿਸਰੋ ਤੁਮਕੋ ਹਰ ਹਰ ਸਦਾ ਪਚੋ ਜਗਦੀਸ਼। ਗੁਰੂ ਮਹਾਰਾਜ ਕਿਰਪਾ ਕਰਨ, ਪੇਰੈਂਟਸ ਦੀ ਅਰਦਾਸ ਕੀਤੀ ਪ੍ਰਵਾਨ ਕਰਨ ਔਰ ਬੱਚਿਆਂ ਨੂੰ ਆਪਣੇ ਚਾਨੀ ਨਾਲ ਜੋੜੀ ਰੱਖਣ। ਹੁਣ ਸਾਧ ਸੰਗਤ ਅਗਲਾ ਸ਼ਬਦ ਬੱਚਿਆਂ ਨੇ ਪੜ੍ਹਨਾ ਹੈ। ਗੁਰੰਸ਼ ਸੇਵਕ ਅਤੇ ਸਿੱਧਕ ਸਿੱਧਕ ਵੇਰਾ ਜੀ ਇਸ ਬੱਚਿਆਂ ਨੇ ਜੋ ਸ਼ਬਦ ਗਾਇਨ ਕਰਨਾ ਹੈ। ਤੂੰ ਠਾ ਕਰੋ ਪੈਰਾ ਕਰੋ ਮੈਂ ਜੇ ਹੀ ਕਣਚੇਰੀ ਰਾਮ। ਬੜੀ ਵਡਿਆਈ ਇਸ ਸ਼ਬਦ ਦੇ ਵਿੱਚ ਇਹਨਾਂ ਨੇ ਗੁਰੂ ਮਹਾਰਾਜ ਦੀ ਕੀਤੀ ਹੈ। ਇਹਨਾਂ ਦੇ ਟੀਚਰ ਸਨ ਭਾਈ ਗੁਰਪ੍ਰੀਤ ਸਿੰਘ ਜੀ ਫਰੋਮ ਸੈਕਰਾਮੈਂਟੋ। ਬੱਚਿਆਂ ਦਾ ਸਮਾਂ ਹੈ 15 ਮਿੰਟ ਦਾ। ਸੋ ਜਿਸ ਤਰ੍ਹਾਂ ਮੈਨੂੰ ਸਮਝ ਹੈ ਕਿ ਇਹਨਾਂ ਨੇ ਪਹਿਲੇ ਸ਼ਾਨ ਪਹਿਲੇ ਵਜਾਣੀ ਹੈ, ਉਹਦੇ ਬਾਅਦ ਮੰਗਲਾਚਰਨ ਅਤੇ ਸੰਪੂਰਨ ਜੋ ਮਰਿਆਦਾ ਹੈ ਗੁਰਮੁਖ ਸੰਗੀਤ ਦੀ ਉਹਦੇ ਆਧਾਰ 'ਤੇ ਇਹਨਾਂ ਨੇ ਸ਼ਬਦ ਗਾਇਨ ਕਰਨਾ ਹੈ। ਬੱਚਿਓ ਆਰ ਯੂ ਰੈਡੀ? ਸੇਵਕ ਗੈਟ ਕਲੋਜ਼। ਫਤਿਹ ਬੁਲਾਓ ਜੀ, ਸ਼ੁਰੂ ਕਰੋ। ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਬੱਚਿਆਂ ਦਾ, ਗੁਰੰਤ ਸਿੰਘ, ਸੇਵਕ ਸਿੰਘ ਤੇ ਸਿਦਕ ਸਿੰਘ। ਸਾਧ ਸੰਗਤ, ਹੁਣ ਸਾਡੇ ਕੋਲ ਪੰਥ ਦੇ ਮਹਾਨ ਕੀਰਤਨੀਏ, ਜਿਹੜੇ ਕਿ ਸਾਡੀ ਬੇ ਏਰੀਆ ਸੰਗਤ ਦੇ ਇੱਕ ਹਿੱਸਾ ਬਣ ਚੁੱਕੇ ਹਨ, ਪਹੁੰਚੇ ਹਨ। ਸਾਨੂੰ ਬੜਾ ਮਾਣ ਹੈ ਇਸ ਗੱਲ 'ਤੇ ਕਿ ਉਹ ਸਾਡੇ ਵਿੱਚ ਵਿਚਰਦੇ ਹਨ ਅਤੇ ਇਸ ਕਮਿਊਨਿਟੀ ਨੂੰ ਗੁਰਮਤਿ ਸੰਗੀਤ ਰਾਹੀਂ ਕਾਫੀ ਉਭਾਰ ਰਹੇ ਹਨ। ਉਹਨਾਂ ਨੇ ਵੀ ਇੱਕ ਸ਼ਬਦ ਦੀ ਹਾਜ਼ਰੀ ਭਰਨੀ ਹੈ। ਬਹੁਤ ਸਾਰੇ ਬੇ ਏਰੀਆ ਦੇ ਵਿੱਚ ਗੁਰਮਤਿ ਸੰਗੀਤ ਪ੍ਰੋਗਰਾਮਾਂ ਦੇ ਵਿੱਚ ਭਾਈ ਸਾਹਿਬ ਦਾ ਯੋਗਦਾਨ ਹੈ। ਜਿਸ ਤਰ੍ਹਾਂ ਤੁਸੀਂ ਜਾਣਦੇ ਹੋ ਕਿ 31 ਰਾਗ ਕੀਰਤਨ ਦਰਬਾਰ ਜੋ ਇੱਥੇ ਸੈਨੋ ਦੇ ਗੁਰਦੁਆਰਾ ਸਾਹਿਬ 2019 ਤੋਂ ਸ਼ੁਰੂ ਹੋਇਆ ਸੀ, ਅੱਜ ਕੱਲ੍ਹ ਹਾਲੇ ਤੱਕ ਚੱਲ ਰਿਹਾ ਹੈ ਗੁਰੂ ਦੀ ਕਿਰਪਾ ਨਾਲ। ਉਹਦੇ ਵਿੱਚ ਇਹਨਾਂ ਦੀ ਬੜੀ ਗਾਈਡੈਂਸ ਰਹੀ ਹੈ, ਸੋ ਸਾਡਾ ਬੜਾ ਉਹਨਾਂ 'ਤੇ ਸਾਡਾ ਸਾਨੂੰ ਉਹਨਾਂ 'ਤੇ ਮਾਣ ਹੈ। ਇੱਕ ਇਹਨਾਂ ਨੇ ਇੱਕ ਪ੍ਰੋਗਰਾਮ ਇਸ ਸਾਲ ਦੇ ਅਖੀਰ ਦੇ ਵਿੱਚ ਅਕਤੂਬਰ ਦੇ ਮਹੀਨੇ ਦੇ ਵਿੱਚ ਲਿਵਰ ਮੋਰ ਗੁਰਦੁਆਰੇ ਵੀ ਬੱਚਿਆਂ ਦੇ ਸੰਬੰਧ ਦੇ ਵਿੱਚ ਰੱਖਿਆ ਹੈ, ਜਿੱਥੇ ਕਿ ਬੱਚਿਆਂ ਨੇ ਗੁਰਮਤਿ ਸੰਗੀਤ ਦੇ ਆਧਾਰ 'ਤੇ ਕੀਰਤਨ ਕਰਨਾ ਹੈ। ਸੋ ਮੈਂ ਬੇਨਤੀ ਕਰਾਂਗਾ ਡਾਕਟਰ ਸਾਹਿਬ ਨੂੰ ਅਤੇ ਉਹਨਾਂ ਦੇ ਜੱਥੇ ਨੂੰ, ਭਾਈ ਗੁਰਪ੍ਰੀਤ ਸਿੰਘ ਜੀ ਦੇ ਨਾਲ ਸੰਗਤ ਕਰ ਰਹੇ ਹਨ, ਗੁਰੰਤ ਸਿੰਘ ਸ਼ਬਦ ਦੀ ਹਾਜ਼ਰੀ ਭਰਨਗੇ।

ਸਾਡੀ ਅਰਦਾਸ ਹੈ ਇਹਨਾਂ ਬੱਚਿਆਂ ਦੇ ਲਈ ਸਾਬਤ ਸੂਰਤ ਦਸਤਾਰ ਸਿਰਾ ਸਤਿਗੁਰੂ ਉਹਨਾਂ ਨੂੰ ਜ਼ਿੰਦਗੀ ਦੀ ਬਿਹਤਰੀਨ ਰਫਤਾਰ ਦਸਤਾਰ ਗੁਫਤਾਰ ਪ੍ਰਦਾਨ ਕਰਨ, ਜ਼ਿੰਦਗੀ ਦੀਆਂ ਸਾਰੀਆਂ ਖੁਸ਼ੀਆਂ ਇੱਕ ਜਕਾਰੇ ਦੇ ਨਾਲ ਕੀਰਤਨ ਦੀ ਸਮਾਪਤੀ ਔਰ ਆਨੰਦ ਸਾਹਿਬ ਰਾਮ ਕਲੀ ਦੇ ਵਿੱਚ ਅਸੀਂ

ਬੱਚਿਆਂ ਦੀ ਦਸਤਾਰ ਬੰਦੀ ਦੀ ਰਸਮ ਹੋਣੀ ਹੈ ਪਾਤਸ਼ਾਹ ਜੀ, ਉਹ ਆਪ ਜੀ ਪਾਸੋਂ ਆਗਿਆ ਮੰਗਦਿਆਂ ਹੋਇਆ ਆਪ ਜੀ ਦੇ ਚਰਨਾਂ ਕਮਲਾਂ ਦੇ ਸੇਵਕ। ਬੱਚੇ ਦਾ ਨਾਮ ਹੈ ਗੁਰਅੰਸ਼ ਸਿੰਘ, ਸਪੁੱਤਰ ਚੇਤਨਦੀਪ ਸਿੰਘ, ਅਸ਼ਮੀਤ ਕੌਰ ਅਤੇ ਸੇਵਕ ਸਿੰਘ, ਸਪੁੱਤਰ ਮਨਜੀਤ ਸਿੰਘ, ਬੰਦਨਾ ਕੌਰ ਅਤੇ ਸਿੱਧਕ ਸਿੰਘ, ਸਪੁੱਤਰ ਸੁਮੀਤ ਸਿੰਘ, ਕਮਲ ਕੌਰ। ਸਤਿਗੁਰੂ ਜੀਓ, ਆਪ ਜੀ ਨੇ ਮੇਰਾ ਬਖਸ਼ਾਂ ਕਰਕੇ ਤਿੰਨਾਂ ਬੱਚਿਆਂ ਨੂੰ

ਸਤਿਕਾਰ ਸਤਿਕਾਰ ਹਿਰਦੇ ਤੋਂ ਸਾਵਣਾ ਸਤਿਗੁਰੂ ਜੀ, ਜਿੱਥੇ ਆਪ ਜੀ ਨੇ ਆਪਣੇ ਬੱਚਿਆਂ ਪਾਸੋਂ ਕੀਰਤਨ ਦੀ ਸੇਵਾ ਲਈ, ਸਤਿਗੁਰੂ ਜੀ ਆਪ ਜੀ ਦੀ ਪਵਿੱਤਰ ਹਜ਼ੂਰੀ ਅੰਦਰ ਕੀਰਤਨ ਕਰਦੇ ਹਾਂ, ਆਨੰਦ ਸਾਹਿਬ 6 ਪੌੜੀਆਂ ਜੀ ਦੇ ਪਾਠ ਕਰਦੀਆਂ ਹੋਈਆਂ ਭੁੱਲਾਂ ਗਲਤੀਆਂ ਬਖਸ਼ ਲੈਣੀਆਂ ਜੀਓ, ਬਾਣੀ ਦਾ ਭਾਵ ਸਰਬਤ ਪੜ੍ਹਨ ਸੁਣਨ ਵਾਲਿਆਂ ਦੇ ਹਿਰਦੇ ਅੰਦਰ ਵਸਾਓ ਸਤਿਗੁਰੂ ਜੀ, ਤਿੰਨਾਂ ਪਰਿਵਾਰਾਂ ਦੇ ਸਿਰ ਤੇ ਆਪਣਾ ਮਿਹਰ ਪਿਰਥ ਰੱਖੋ ਅਤੇ ਬੱਚਿਆਂ ਨੂੰ ਆਪਣੇ ਦਰਮ ਕਰੋ ਨਾਮ ਦੀ ਦਾਤ, ਪਿਆਰੀ ਪਿਆਰੀ ਗੁਰਸਿੱਖੀ ਦੀ ਦਾਤ ਬਖਸ਼ਿਸ਼ ਕਰਨੀ। ਦਸਤਾਰ ਬੰਦੀ ਦੀ ਰਸਮ ਵਾਸਤੇ ਆਪ ਜੀ ਪਾਸਿਓਂ ਆਗਿਆ ਮੰਗਦਿਆਂ ਹੋਇਆਂ ਆਪ ਜੀ ਦੀ ਪਵਿੱਤਰ ਹਜ਼ੂਰੀ ਅੰਦਰ ਕੜਾ ਪ੍ਰਸ਼ਾਦ ਜੀ ਕੀ

0: ਵਾਹਿਗੁਰੂ ਜੀ ਕੀ ਫਤਿਹ।
1: ਕਹੋ ਅਟਲ ਗੁਰ ਸੇਵੀਏ ਅਹਿਨ ਸੁਸਜ ਸੁਭਾਏ, ਦਰਸ਼ਨ ਪਸੀਏ ਗੁਰੂ ਕੇ ਜਨਮ ਮਰਨ ਦੁਖ ਜਾਏ। ਹੋਵੇ ਸਿਫਤ ਖਸਮ ਦੀ ਨੂਰ ਅਰਸੋਂ ਤੁਰਸੋਂ ਚੱਟੀਏ, ਤੁਧ ਸਭਨਾ ਦਾਵੇ ਸ਼ਾਹ।

ਬੰਨੀਸ਼ਵਰ ਕਰਨ ਵਿੱਚ ਵਿੱਚ ਡਾਕਟਰ ਸਾਹਿਬ ਵੀ ਅਤੇ ਡਾਕਟਰ ਭਾਈ ਮਨਮੋਹਨ ਸਿੰਘ ਜੀ ਵੀ ਆਪਣਾ ਹਿੱਸਾ ਪਾਉਣ। ਖੜੇ ਹੋ ਜਾਓ, ਦੈਟ ਵਿਲ ਬੀ ਈਜ਼ੀਅਰ।

ਵਾਹਿਗੁਰੂ ਸਤਿਨਾਮ।

ਸ੍ਰੀ ਅਕਾਲ ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਵਧਾਈ ਸਾਰੇ ਪਰਿਵਾਰਾਂ ਨੂੰ, ਬੱਚਿਆਂ ਨੂੰ। ਹੁਣ ਇਹਨਾਂ ਬੱਚਿਆਂ ਨੂੰ ਗੁਰੂ ਮਹਾਰਾਜ ਦੀ ਅਸੀਸ ਸਰੂਪਾ ਭੇਟ ਕੀਤਾ ਜਾਏਗਾ, ਇਹਨਾਂ ਨੂੰ ਦਿੱਤਾ ਜਾਏਗਾ। ਅਤੇ ਬੱਚੇ ਅਤੇ ਉਹਨਾਂ ਦੇ ਪੇਰੈਂਟਸ ਜਿਨ੍ਹਾਂ ਨੇ ਕਿ ਬੱਚਿਆਂ ਨੂੰ ਰੇਸ ਕਰਕੇ

ਇੱਥੇ ਤੱਕ ਇੰਨਾ ਵੱਡਾ ਕੀਤਾ ਹੈ, ਗੁਰਮਤ ਗੁਰਸਿੱਖੀ ਵੈਲਿਊਸ ਦੱਸੀਆਂ ਹਨ ਕਿ ਉਹ ਇਸ ਸਟੇਜ 'ਤੇ ਹਨ ਕਿ ਦਸਤਾਰ ਉਹਨਾਂ ਦੇ ਸਿਰ 'ਤੇ ਸੱਜੀ ਹੈ। ਸੋ ਮੈਂ ਬੇਨਤੀ ਕਰਾਂਗਾ ਡਾਕਟਰ ਗੁਰਨਾਮ ਸਿੰਘ ਜੀ ਆਉਣ, ਬੱਚਿਆਂ ਨੂੰ ਸਰੋਪਾ ਦੇਣਗੇ ਅਤੇ ਨਾਲ ਸੰਗਤ ਦੇ ਵਿੱਚ ਪ੍ਰੋਫੈਸਰ ਦਲਵੀਰ ਸਿੰਘ ਜੀ ਹਾਜ਼ਰ ਹਨ ਅਤੇ ਪਲੀਜ਼ ਜ਼ਰੂਰ ਆਉਣ। ਉਹਨਾਂ ਨੇ ਬੱਚਿਆਂ ਨੂੰ ਟਾਈਮ ਟੂ ਟਾਈਮ, ਕੋਈ ਐਸਾ ਬੱਚਾ ਨਹੀਂ ਸ਼ਾਇਦ ਬੇ ਏਰੀਆ ਦਾ ਜਿਨ੍ਹਾਂ ਨੇ ਭਾਈ ਮਨਮੋਹਨ ਸਿੰਘ ਅਤੇ ਡਾਕਟਰ ਪ੍ਰੋਫੈਸਰ ਦਲਵੀਰ ਸਿੰਘ ਕੋਲੋਂ ਗੁਰਮ ਕੀਰਤਨ ਸਿੱਖਿਆ ਨਾ ਲਿੱਤੀ ਹੋਵੇ। ਸੋ ਆ ਜਾਓ ਬੱਚਿਓ, ਗੁਰਅੰਸ਼ ਆਓ ਐਂਡ ਗ੍ਰੰਥ ਸਿੰਘ ਆਓ। ਗ੍ਰੰਥ ਆਓ।

ਬੇਨਤੀ ਹੈ ਪੇਰੈਂਟਸ ਨੂੰ ਵੀ, ਪੇਰੈਂਟਸ ਆ ਜਾਣ ਪਲੀਜ਼। ਸਤਿ ਸ੍ਰੀ ਅਕਾਲ। ਆ ਜਾਓ ਪੇਰੈਂਟਸ ਪਲੀਜ਼ ਆਓ ਜੀ। ਬੱਚੇ ਸਟੇ ਬੈਕ, ਪੇਰੈਂਟਸ ਪਲੀਜ਼ ਆਓ ਜੀ। ਨਾਂ ਨਹੀਂ ਲੈਣੇ ਸਾਰਿਆਂ ਦੇ, ਤੁਸੀਂ ਆ ਜਾਓ, ਸਾਰੇ ਆਓ ਵਾਰੀ ਵਾਰੀ ਪਲੀਜ਼। ਸੁਮੀਤ ਸਿੰਘ ਆ ਜਾਓ, ਯੂਅਰ ਹੈਡ ਸੁਮੀਤ। ਕਮਲ ਕੌਰ ਆਓ ਜੀ। ਪੈਸਾ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤ ਸੰਗਤ ਜੀ, ਹੁਣ ਕੁਛ ਦੇਰ ਲਈ ਬੱਚੇ ਅਤੇ ਉਹਨਾਂ ਦੇ ਪੇਰੈਂਟਸ ਇਸ ਮੌਕੇ 'ਤੇ ਜੋ ਉਹਨਾਂ ਦੀ ਫੀਲਿੰਗਸ ਹੈਗੀਆਂ ਹਨ ਉਹ ਆਪ ਜੀ ਨਾਲ ਸ਼ੇਅਰ ਕਰਨਗੇ। ਤਾਂ ਸਭ ਨਾਲ ਪਹਿਲੇ ਮੈਂ ਬੱਚਿਆਂ ਨੂੰ ਬੇਨਤੀ ਕਰਦਾ ਹਾਂ ਕਿ ਆ ਕੇ ਸਿਦਕ ਵਿਲ ਸਟਾਰਟ ਵਿਦ ਸਿਦਕ ਐਂਡ ਦੈਨ ਅਦਰਸ ਵਿਲ ਫੋਲੋ ਹਿਮ।

0: ਬੱਚਿਆਂ ਨੇ ਬੜੀ ਆਪਣੇ ਓਨੈਸਟ ਫੀਲਿੰਗ ਸੰਗਤ ਨਾਲ ਸ਼ੇਅਰ ਕੀਤੀ ਐਂਡ ਇਟਸ ਵੈਰੀ ਗਲੈਡ ਦੇ ਅੰਡਰਸਟੈਂਡ ਵਟ ਦੇ ਆਰ ਗੋਇੰਗ ਟੂ ਬੀ ਫੇਸਿੰਗ ਐਂਡ ਦੇ ਸੀਮ ਵੈਰੀ ਪ੍ਰਪੇਅਰਡ ਫੋਰ ਇਟ। ਮੈਨੂੰ ਪੂਰਾ ਵਿਸ਼ਵਾਸ ਹੈ ਗੁਰੂ ਮਹਾਰਾਜ 'ਤੇ ਕਿ ਜਿਨ੍ਹਾਂ ਦੀ ਅਸੀਸ ਲੈ ਕੇ ਅਸੀਂ ਇਹ ਰਸਮ ਨਿਭਾਈ ਹੈ, ਗੁਰੂ ਇਹਨਾਂ ਦੇ ਅੰਗ ਸੰਗ ਹੋਣਗੇ ਔਰ ਇਹ ਆਪਣੀ ਸ਼ਾਨ ਦੇ ਨਾਲ ਦਸਤਾਰ ਸਭ ਸਾਰੀ ਹਰ ਸੋਸਾਇਟੀ ਦੇ ਵਿੱਚ ਬਣ ਕੇ ਜਾਣਗੇ। ਹੁਣ ਮੈਂ ਬੇਨਤੀ ਕਰਦਾ ਹਾਂ ਪੇਰੈਂਟਸ ਨੂੰ, ਪਹਿਲੇ ਸੁਮੀਤ ਐਂਡ ਕਮਲ, ਸੁਮੀਤ ਸਿੰਘ, ਕਮਲ ਕੌਰ ਆਓ ਜੀ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਟਸ ਐਕਚੁਅਲੀ ਵੈਰੀ ਇਮੋਸ਼ਨਲ। ਆਈ ਵਾਂਟਡ ਟੂ ਸਟਾਰਟ ਇਟ ਡਿਫਰੈਂਟਲੀ, ਬਟ ਆਈ ਐਮ ਸੋ ਬਲੈਸਡ। ਆਰ ਕਿਡਸ ਆਰ ਸੋ ਬਲੈਸਡ। ਲੁੱਕ ਐਟ ਦ ਸੰਗਤ, ਆਈ ਐਮ ਜਸਟ ਸੋ ਇੰਪ੍ਰੈਸਡ। ਥੈਂਕ ਯੂ ਸੋ ਮਚ ਫਾਰ ਕਮਿੰਗ, ਬਿਕਮਿੰਗ ਅ ਪਾਰਟ ਆਫ ਦਿਸ ਹਿਊਜ ਹਿਊਜ ਇਵੈਂਟ ਫਾਰ ਆਰ ਕਿਡਸ। ਵੈਲ, ਟੁਡੇ ਵੀ ਗੈਦਰ ਇਨ ਪ੍ਰੈਸੈਂਸ ਆਫ ਗੁਰੂ ਗ੍ਰੰਥ ਸਾਹਿਬ ਜੀ ਐਂਡ ਬਲੈਸਡ ਵਿਦ ਦਿਸ ਬਿਊਟੀਫੁਲ ਸੰਗਤ ਟੂ ਸੈਲੀਬ੍ਰੇਟ ਅ ਵੈਰੀ ਸਪੈਸ਼ਲ ਮਾਈਲਸਟੋਨ ਫਾਰ ਸਿੱਧਕ, ਸੇਵਕ ਐਂਡ ਗੁਰਾਂਸ਼, ਦੇ ਆਰ ਦ ਸਟਾਰ ਬੰਦੀ। ਇਟਸ ਵੈਰੀ ਇੰਟਰਸਟਿੰਗ, ਆਈ ਨੋ ਵੀ ਹੈਵ ਪੰਜ ਬਾਣੀਆਂ, ਐਵਰੀਬਡੀ ਨੋਜ਼ ਵੀ ਹੈਵ ਪੰਜ ਖੰਡ ਵਿਚ ਹੈਜ਼ ਬੀਨ ਮੈਂਸ਼ਨਡ। ਦ ਕ੍ਰਿਟੀਕਲ ਥਿੰਗ ਵਿਚ ਵੀ ਆਰ ਗੋਇੰਗ ਟੂ ਟਾਕ ਅਬਾਊਟ ਰਾਈਟ ਨਾਓ ਇਜ਼ ਗੋਇੰਗ ਟੂ ਬੀ ਪੰਜ ਕਕਾਰ। ਐਂਡ ਆਈ ਡੋਂਟ ਨੋ ਹਾਊ ਮੈਨੀ ਟਾਈਮਸ ਯੂ ਹੈਵ ਹਰਡ ਅਬਾਊਟ ਦ ਪੰਜ ਕਕਾਰਸ। ਦ ਫਸਟ ਥਿੰਗ ਵੀ ਹੈਅਰ ਇਜ਼ ਕੇਸ਼। ਫਾਰ ਐਵਰੀ ਪੰਜ ਚੀਜ਼ਾਂ ਜੋ ਗੁਰੂ ਸਾਹਿਬ ਨੇ ਸਾਨੂੰ ਦਿੱਤੀਆਂ, ਸਾਰੇ ਗੁਰੂ ਪਿਤਾ ਨੇ ਸਾਨੂੰ ਦਿੱਤੀਆਂ, ਦ ਫਸਟ ਥਿੰਗ ਇਜ਼ ਐਬਸੋਲੂਟਲੀ ਫਾਊਂਡੇਸ਼ਨਲ। ਉਹਨਾਂ ਨੂੰ ਬੋਲਿਆ ਜਾਂਦਾ ਹੈ ਮੁੱਖ ਕਕਾਰ। ਦ ਮੁੱਖ ਕਕਾਰ ਫਾਰ ਅਸ ਇਜ਼ ਕੇਸ਼ ਐਂਡ ਦਸਤਾਰਬੰਦੀ ਇਜ਼ ਆਲ ਅਬਾਊਟ ਕੇਸ਼। ਵਾਈ? ਰਾਈਟ, ਗੁਰੂ ਸਾਹਿਬ ਕਹਿੰਦੇ ਆ ਦ ਵੇ ਯੂ ਸੇਵ ਯੋਰ ਜੂਲਰੀ, ਰਾਈਟ, ਐਕਸਪੈਂਸਿਵ ਸਟੱਫ, ਯੂ ਨੀਡ ਅ ਸੇਫ ਫਾਰ ਦੈਟ। ਸਿਮਿਲਰਲੀ ਗੁਰੂ ਸਾਹਿਬ ਹੈਜ਼ ਗਿਵਨ ਅਸ ਦ ਸਸਤਾਰ, ਵੇਅਰ ਵੀ ਸੇਵ ਦ ਲਰਨਿੰਗਸ, ਦ ਨੌਲੇਜ, ਦ ਵਿਜ਼ਡਮ ਗੁਰੂ ਸਾਹਿਬ ਹੈਜ਼ ਪ੍ਰੋਵਾਈਡਡ ਅਸ। ਸੋ ਆਈ ਕੈਨ ਸੀ ਲੋਟ ਆਫ ਦ ਸਟਾਰਸ ਇਨ ਫਰੰਟ ਆਫ ਮੀ ਐਂਡ ਇਟ ਮੇਕਸ ਮੀ ਰੀਅਲੀ ਪ੍ਰਾਊਡ ਐਂਡ ਰੀਅਲੀ ਹੈਪੀ ਕਿ ਅਸੀਂ ਸਿੱਖੀ ਵਿੱਚ ਜਨਮ ਲਿੱਤਾ। ਸੋ ਅਗੇਨ ਥੈਂਕ ਯੂ ਸੋ ਮਚ ਫਾਰ ਕਮਿੰਗ ਹੇਅਰ ਐਂਡ ਯੋਰ ਪ੍ਰੈਜੈਂਸ ਮੀਨਸ ਅ ਲੋਟ। ਵੈਲ, ਵੀ ਕੈਨ ਆਈ ਸੇ ਗੁਰੂ ਸਾਹਿਬ ਹੈਜ਼ ਆਲਸੋ ਬਲੈਸਡ ਥਿੰਗਸ ਵਿਦ ਨੋਟ ਜਸਟ ਦ ਸਟਾਰ, ਇਟਸ ਦ ਬੀਅਰਡ ਐਜ਼ ਵੈਲ, ਇਟਸ ਦ ਸਿੰਗਾਰ ਰਸ ਦੈਟ ਗੁਰੂ ਸਾਹਿਬ ਹੈਜ਼ ਪ੍ਰੋਵਾਈਡਡ ਅਸ, ਵਿਚ ਇਜ਼ beautiful. If you think about a lion versus lioness, I'm not saying lioness is not that pretty, but lion is absolutely way more radiant. Guru Sahib ne ditti hai unhanu beard, oh sambhal ke rakhni hai assi. So again, I'm absolutely grateful for you all to be there, and I am so blessed. I feel we also are so blessed to actually do this in front of Guru Granth Sahib ji. So thank you so much. The next part is actually super emotional. I'll not be able to say it, so my husband is going to do the next part. Thank you.
2: Vaheguru Ji Ka Khalsa, Vaheguru Ji Ki Fateh. I don't know I'll be any better than she was talking about. I might get emotional too, but here we go. I'll try to stay to the script. We are very fortunate to have you all here today. Every one of you has touched our lives and Siddhak's life in one way or other and contributed to his wonderful journey. Your love, guidance, and blessings mean so much to our family, and we are grateful to celebrate this sacred occasion in your presence. It just feels like yesterday when I used to come back from work, and Siddhak and Harnoor, his elder brother, would take my pug and play pretend in front of the mirror and do the Mool Mantra. And we are here now. He's going to tie his own pug, just like his brother. Watching them grow has been a true blessing. Today, Siddhak takes an important step. We see how much he has matured, not just in years, but also in character, understanding, and his connection to Sikhi. The pure joy on his face when he plays the tabla and rabab during Guru's kirtan shows how deep his passion runs. Siddhak, Guransh, and Sevak, may Guru Sahib always bless you with the body of a Singh and a mind of a Sikh. May you forever cherish your kesh and wear your dastar, and with pride and humility, may your love for Sikhi guide you towards righteousness, seva, and the company of Sat Sangat. On this joyous occasion, we pray that all three of you always walk in Guru Sahib's light and bring honor to your family, your faith, and most importantly, the Khalsa Panth. Waheguru Ji Ka Khalsa, Waheguru Ji Ki Fateh.

ਸਤਸੰਗ ਜੀ ਕੁਛ ਰਿਕਾਰਡਿੰਗ ਪੇਰੈਂਟਸ ਇੰਡੀਆ ਜਿਨ੍ਹਾਂ ਦੇ ਹਨ ਗ੍ਰੈਂਡ ਪੇਰੈਂਟਸ ਉਹ ਨਹੀਂ ਪਹੁੰਚ ਸਕੇ ਅਤੇ ਕਮਲ ਦੇ ਮਾਮ ਐਂਡ ਸੁਮੀਤ ਪੇਰੈਂਟਸ ਉਹਨਾਂ ਵੱਲੋਂ ਰਿਕਾਰਡਿੰਗਸ ਹਨ ਪਲੀਜ਼ ਆਓ ਸੁਣੀਏ ਉਹਨਾਂ ਦੇ ਵਿਚਾਰ ਉਹਨਾਂ ਦੀ ਗੁੱਡ ਵਿਸ਼ਿਜ਼।

0: ਜਿਹਦੇ ਸਾਜ ਬਿੰਦੀ ਦੀਆਂ ਲੱਖ ਲੱਖ ਵਧਾਈਆਂ। ਗਿਆਨੀ ਦੀਆਂ ਗਿਆਨੀ ਦੀਆਂ ਸੇਵਾਵਾਂ ਹਮੇਸ਼ਾ ਤੇਰੇ ਨਾਲ ਹਨ। ਭਾਈ ਜੀ ਦੀ ਕਲਾਈ ਸਿੱਖਣ ਤੇ ਕਾਮਯਾਬੀ ਬਖਸ਼ਣ। ਤੇਰੀ ਦਸਤਾਰ ਹਮੇਸ਼ਾ ਮਾਣ ਨਾਲ ਸਜੀ ਹੈ। ਭਾਈ ਜੀ ਨੇ ਤਿੰਨਾਂ ਬੱਚਿਆਂ ਤੇ ਮੇਰੇ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: Humility and respect to the Sangat present today to bless the three young boys, Raj, Sevak and Siddharth, on this auspicious occasion of the Sardanji event in accordance with the Sikh Maryada. We, Siddharth, Dadu and Daji, although very much wished to be present on this memorable event, however could not do so physically, we indeed would be missing it. It is a sacred moment and a beautiful chapter in the lives of the three young boys to start tying the star, a sacred article of faith symbolizing honor, courage and spirituality. We may call it a sacred crown of heritage, faith and responsibility, imbibing the virtues of identity, courage, equity, dignity and wisdom. More so, it is for protecting one of the mandatory five Ks, article namely Kesh, and the star keeps the hairs clean and managed. May Vaheguru bless the three young boys and all the youngsters present with strong faith, a clear mind, and the strength to always walk on the righteous path. Heartiest congratulations to one and all. Vaheguru Ji Ka Khalsa, Vaheguru Ji Ki Fateh.

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤ ਸੰਗਤ, ਦਿਸ ਹੋਲ ਸੀਨ ਬਾਈ ਚਿਲਡਰਨ, ਪੇਰੈਂਟਸ ਐਂਡ ਗ੍ਰੈਂਡ ਪੇਰੈਂਟਸ ਰੀਅਲੀ ਡਿਮੋਨਸਟ੍ਰੇਟਸ ਹਾਓ ਕਲੋਜ਼ਲੀ ਨਿਟ ਅਵਰ ਫੈਮਲੀਜ਼ ਆਰ, ਐਂਡ ਦੀਸ ਕਿਡਸ ਆਰ ਰੀਅਲੀ ਬਲੈਸਡ ਆਫਟਰ ਹੀਅਰਿੰਗ ਦੇਅਰ ਪੇਰੈਂਟਸ, ਦੇਅਰ ਇਮੋਸ਼ਨਸ ਐਂਡ ਲਵ ਵਾਸ ਵੈਰੀ ਗ੍ਰੇਟ, ਐਂਡ you can feel assured that your parents are with you all the time, every time. ਇਹਦੇ ਨਾਲ ਸਤਸੰਗ ਜੀ ਦੀਵਾਨ ਪ੍ਰਸ਼ਾਦ ਵਰਤਾਇਆ ਜਾਏਗਾ, ਉਹਦੇ ਬਾਅਦ ਦੀਵਾਨ ਦੀ ਸਮਾਪਤੀ ਹੋਏਗੀ। ਪਲੀਜ਼ ਇੱਥੇ ਬੈਠੇ ਰਹੋ ਜਦ ਤੱਕ ਸਾਰਾ ਪ੍ਰਸ਼ਾਦ ਵਰਤਾਇਆ ਨਾ ਜਾਵੇ, ਜੋ ਮਰਿਆਦਾ ਹੈ ਕਿ ਅਸੀਂ ਬੈਠ ਕੇ ਪ੍ਰਸ਼ਾਦ ਲੈਣਾ ਹੈ। ਅਤੇ ਬੱਚਿਆਂ ਨੂੰ ਕਹਾਂਗਾ ਕਿ ਨੈਪਕਿਨਸ ਵਰਤਾ ਦੇਣਗੇ।

ਪ੍ਰਸ਼ਾਦ ਲੈ ਕੇ ਉਹਦੇ ਬਾਅਦ ਅਸੀਂ ਲੰਗਰ ਹਾਲ ਜਾਣਾ ਹੈ ਜਿੱਥੇ ਕਿ ਖਾਣ ਦਾ ਇੰਤਜ਼ਾਮ ਹੈ। ਸਾਰਿਆਂ ਨੇ ਛੱਕ ਕੇ ਜਾਣਾ। ਆਓ ਜਦ ਪ੍ਰਸ਼ਾਦ ਵਰਤਾਉਂਦੇ ਹਾਂ ਨਾਲ ਨਾਲ ਸ਼ਬਦ ਨਾਮ ਦਾ ਜਾਪ ਕਰਦੇ ਹਾਂ ਨਾਲ ਨਾਲ। ਸਤ ਨਾਮ ਵਾਹਿਗੁਰੂ, ਸਤ ਸਤ ਨਾਮ ਵਾਹਿਗੁਰੂ, ਸਤ ਨਾਮ ਸਤ ਨਾਮ ਵਾਹਿਗੁਰੂ, ਸਤ ਨਾਮ

गुरु सतनाम।

ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ

ਸਤਨਾਮ ਵਾਹਿਗੁਰੂ ਸਤਨਾਮ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਸਤਨਾਮ ਵਾਹਿਗੁਰੂ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਸੰਗ ਜੀ, ਹੁਣ ਆਪਾਂ ਲੰਗਰ ਹਾਲ ਵੱਲ ਚੱਲਦੇ ਹਾਂ। ਜਿਹੜਾ ਪਾਰਟੀਸ਼ਨ ਏਰੀਆ ਹੈ ਉਹਦੇ 'ਚ ਇਕੱਤਰ ਹੋ ਕੇ ਉੱਥੇ ਮਿਲ ਬੈਠ ਕੇ ਇਸ ਖੁਸ਼ੀ ਨੂੰ ਮਨਾਉਂਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਗੁਰੂ ਪਿਆਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੇਨਤੀ ਹੈ, ਹੱਥ ਜੋੜ ਕੇ ਬੇਨਤੀ ਹੈ, ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਪ੍ਰਕਾਸ਼ ਹੈ ਜੀ, ਤੁਸੀਂ ਸਾਰੇ ਲੰਗਰ ਹਾਲ ਵਿੱਚ ਜਾ ਕੇ ਗੱਲਾਂ ਬਾਤਾਂ ਕਰ ਲਓ ਜੀ। ਜਿਨ੍ਹਾਂ ਦੇ ਸਿਰ ਨੰਗੇ ਨੇ, ਕਿਰਪਾ ਕਰਕੇ ਮਹਾਰਾਜ ਦਾ ਸਤਿਕਾਰ ਰੱਖੋ ਜੀ। ਗੁਰੂ ਮਹਾਰਾਜ ਵੱਲ ਪਿੱਠ ਨਾ ਕਰੋ, ਸਾਰੇ ਲੰਗਰ ਹਾਲ ਵਿੱਚ ਪਹੁੰਚ ਜਾਓ ਜੀ, ਉੱਥੇ ਗੱਲਾਂ ਬਾਤਾਂ ਕਰ ਲਓ ਜੀ। ਸੰਤਾਂ ਨੂੰ ਫਿਰ ਬੇਨਤੀ ਹੈ, ਬੱਚੇ ਇੱਥੇ ਰੋਲਾ ਪਾ ਰਹੇ ਨੇ, ਬੱਚੇ ਸਾਰੇ ਵੱਡੇ, ਕਿਰਪਾ ਕਰਕੇ ਲੰਗਰ ਹਾਲ ਵਿੱਚ ਚਲੇ ਜਾਓ ਜੀ। ਥੈਂਕ ਯੂ ਸਾਰਿਆਂ ਦਾ, ਧੰਨਵਾਦ ਸੰਤਾਂ ਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਚਲਾ ਜੀ।

ਸਾਰੀ ਸੰਗੀਤ ਨੂੰ ਆਪਣੇ ਤਾਲ ਤੇ ਮਾਣ ਹੈ। ਮੇਰੇ ਬਜ਼ੁਰਗ ਬੈਠੇ ਨੇ, ਪਹਿਲੀ ਤੇ ਗੱਲ ਮੈਂ ਇਸ ਗੱਲ ਦੀ ਦਾਤ ਦਿੰਦਾ, ਇਹਨਾਂ ਨਾਲ ਸਤਿਕਾਰ ਕਰਦਾ ਕਿ ਅਸੀਸ ਦੇਣ ਲਈ ਬੈਠਦੇ ਨੇ ਔਰ ਕੀਰਤਨ ਸੁਣਦੇ ਨੇ। ਹੁਣ ਸੁਣਨ ਦੀ ਮਹਿਮਾ ਤੇ ਸੱਚੇ ਪਾਤਸ਼ਾਹ ਨੇ ਬਹੁਤ ਕਹੀ ਹੈ, ਪਰ ਕੀਰਤਨੀਆਂ ਨਹੀਂ ਸੁਣਦੇ ਕੀਰਤਨੀਆਂ ਨੂੰ, ਔਰ ਇਹ ਮੈਨੂੰ ਨਿਵਾਜ ਰਹੇ ਨੇ, ਮੈਂ ਇਹਨਾਂ ਦਾ ਬਹੁਤ ਸਤਿਕਾਰ ਕਰਦਾ।

ਔਰ ਜੋ ਤਾਲ ਨੇ ਉਹਨਾਂ ਦਾ ਐਨਾਲਿਸਿਸ ਅਸੀਂ ਕਰਕੇ ਅਜੇ ਦੱਸ ਨਹੀਂ ਸਕੇ ਸਾਰੀ ਦੁਨੀਆ ਨੂੰ। ਮੈਂ ਨਹੀਂ ਕਹਿੰਦਾ ਕਿ ਭਾਰਤੀ ਸੰਗੀਤ ਦੀ ਤਾਲ ਪਰੰਪਰਾ ਕੋਈ ਨਿਗੂਣੀ ਹੈ, ਪਰ ਦਸਮ ਪਾਤਸ਼ਾਹ ਦੇ ਅਗਰ ਇਸ ਖਜ਼ਾਨੇ ਨੂੰ ਬੋਲਿਆ ਜਾਏ ਤੇ ਜਾਪ ਸਾਹਿਬ ਹੀ, ਜਾਪ ਸਾਹਿਬ ਦੇ ਛੰਦ ਹੀ ਔਰ ਇਹ ਕੰਮ ਕਰ ਸਕਦੇ ਨੇ ਜੇ ਬਜ਼ੁਰਗ ਬੈਠੇ ਨੇ ਸਾਡੇ, ਬਸ ਰਣਜੀਤ ਸਿੰਘ ਜੀ ਔਰ ਹੋਰ ਸਾਰੇ, ਅਗਰ ਇਹ ਪੋਸੀਬਲ ਹੋ ਸਕੇ ਤੇ ਬੜੀ ਵੱਡੀ

ਪੰਜਾਂ ਪੁੱਲਾਂ ਦੀ ਖਿਮਾ ਕਰਨਾ ਜੀ, ਫਤਿਹ ਦੀ ਸਾਂਝ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।